वसुधा कागज बनराज कलम वसुधा कागज बनराज कलम।

ਨਦੀ ਦੇ ਪਾਣੀ ਨੂੰ ਆਰਾਮ ਨਹੀਂ ਆਉਂਦਾ ਕਿਉਂਕਿ ਇਹਦੇ ਅੰਦਰ ਸ਼ੋ ਸਾਗਰ ਦੇ ਮਿਲਣ ਦਾ ਤਰਲ ਹੈ ਕਿਉਂਕਿ ਪਾਣੀ ਸ਼ੋ ਸਾਗਰ ਤੋਂ ਹੀ ਵਿਛੜਿਆ ਹੁਕਮ ਵਿੱਚ ਬੱਦਲਾਂ ਦਾ ਰੂਪ ਧਾਰ ਕੇ ਵਸਿਆ ਫਿਰ ਠਹਿਰਿਆ ਨਹੀਂ ਇਹਦੇ ਅੰਦਰ ਤੜਪ ਹੈ ਪੱਥਰਾਂ ਦੀਆਂ ਚੋਟਾਂ ਸਹਾਰਦਾ ਜੰਗਲਾਂ ਵਿੱਚੋਂ ਲੰਘਦਾ ਥਲਾਂ ਨੂੰ ਚੀਰਦਾ ਭੱਜਿਆ ਜਾਂਦਾ ਇਹਦਾ ਨਿਸ਼ਾਨਾ ਸ਼ੋ ਸਾਗਰ ਇਸੇ ਤਰ੍ਹਾਂ ਪਿਆਰ ਵਾਲੀਆਂ ਰੂਹਾਂ ਪਿਆਰੇ ਦੇ ਰਸਤੇ ਤੇ ਤੁਰਦੀਆਂ ਹੀ ਰਹਿੰਦੀਆਂ ਜਿਹੜਾ ਤੁਰਿਆ ਹੀ ਨਹੀਂ ਹੈ ਉਹ ਪਹੁੰਚੇਗਾ ਤੁਰਨ ਵਾਲੇ ਨੂੰ ਆ ਕਦੇ ਨਾ ਕਦੇ ਤਾਂ ਪਹੁੰਚ ਇਸ ਜਨਮ ਨਹੀਂ ਤੋ ਅਗਲੇ ਜਨਮ ਹੀ ਸਹੀ ਮਨ ਵਿੱਚ ਦਰਸ਼ਨਾਂ ਦੀ ਪਿਆਸ ਪਿਆਸ ਬੁੱਝ ਜਾਏ ਮੁਬਾਰਕ ਹੈ ਜੇ ਅੰਦਰ ਪਿਆਸ ਲੱਗੀ ਹੈ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਉਸ ਪਿਆਰ ਵਾਲੀ ਰੂਹ ਤੋਂ ਵੀ ਕੁਰਬਾਨ ਜਾਂਦੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਜੁੜਿਆ ਹੈ ਮਾਲਕ ਦੀ ਆਰਾਧਨਾ ਸੂਰਜ ਨੇ ਅੱਖ ਖੋਲੀ ਉੱਠੇ ਹੁਣ ਨਦੀ ਦੇ ਕੰਢੇ ਕੰਢੇ ਤੁਰਿਆ ਜਾਂਦਾ ਚਾਦਰ ਦੀ ਬੁੱਕ ਨੂੰ ਮਾਰੀ ਸਾਈ ਦੇ ਸਿਮਰਨ ਤੇ ਬਾਣੀ ਦੀਆਂ ਤੁਕਾਂ ਫੜਦਾ ਅਚਾਨਕ ਹੀ ਸਾਹਮਣੇ ਤੱਕਿਆ ਕੋਈ ਇਨਸਾਨ ਦੂਰੋਂ ਭੱਜ ਕੇ ਆਉਂਦਾ ਪਰ ਨਦੀ ਦੇ ਕਿਨਾਰੇ ਤੇ ਆ ਕੇ ਖੜੋ ਜਾ ਇੱਕ ਵਾਰੀ ਦੂਜੀ ਵਾਰੀ ਵੀ ਭੱਜ ਕੇ ਆਇਆ ਤੀਜੀ ਵਾਰੀ ਜਿਸ ਵੇਲੇ ਭੱਜ ਕੇ ਆਇਆ ਇਹ ਕੁਛ ਕਰਨਾ ਚਾਹੁੰਦਾ ਸੀ ਇਹ ਸੋਹਣੇ ਹੱਥ ਨੇ ਇਸ ਦੀ ਬਾਂਹ ਫੜੀ ਤੇ ਪਿਆਰ ਨਾਲ ਪੁੱਛਿਆ ਕਿਉਂ ਬਈ ਕੀ ਕਰਨ ਲੱਗਾ ਹੈ ਕੋਈ ਸੁੰਦਰ ਮੂਰਤੀ ਹੈ ਜਿਸ ਦੇ ਚਿਹਰੇ ਤੇ ਬੜਾ ਨੂਰ ਹੈ ਅੱਖਾਂ ਵਿੱਚ ਮਸਤੀ ਕਿਉਂਕਿ ਅੰਮ੍ਰਿਤ ਵੇਲੇ ਜਾਗਣ ਵਾਲਾ ਗੁਰੂ ਦੀ ਬਾਣੀ ਪੜ੍ਹਨ ਵਾਲਾ ਗੁਰਸਿੱਖ ਜਿਹੜਾ ਹੈ ਉਸਦੇ ਚਿਹਰੇ ਤੇ ਕੋਈ ਅਦਮ ਨਹੀਂ ਖੇੜਾ ਅਯਾਸ਼ ਇਨਸਾਨ ਪਾਪ ਕਰਨ ਵਾਲਾ ਉਹਦੇ ਚਿਹਰੇ ਤੇ ਕਦੇ ਵੀ ਇਹ ਵਸਤੂ ਨਹੀਂ ਆ ਅਮੀਰ ਦਾ ਧਨ ਬੈਂਕਾਂ ਵਿੱਚ ਪਿਆ ਉਹਦਾ ਮੱਥਾ ਚਮਕਦਾ ਅਰੇ ਝੂਠਾ ਧਨ ਹੈ ਜਿਹਨਾਂ ਗੁਰਸਿੱਖਾਂ ਨੇ ਸੱਚ ਦਾ ਵਣਜ ਕੀਤਾ ਹੈ ਨਾਮ ਰੂਪੀ ਧਨ ਇਕੱਠਾ ਕੀਤਾ ਹੈ ਉਹਨਾਂ ਦੇ ਮਸਤਕ ਤੇ ਵੀ ਚਮਕ ਹੁੰਦੀ ਪਾਣੀ ਚ ਲਿਖਿਆ ਜੇ ਕੋ ਧਨ ਧਰਤੀ ਵਿੱਚ ਦੱਬੇ ਤਾਂ ਮੱਥੇ ਚਮਕੇ ਬਾਣੀ ਪੜਨ ਵਾਲੇ ਦੇ ਮਸਤਕ ਤੋਂ ਹੀ ਜਾਪਦਾ ਕਿ ਇਹ ਲਗਨ ਵਾਲਾ ਕੀ ਕਰਨ ਲੱਗਾ ਹੈ ਇਹਨੇ ਕਿਹਾ ਮੈਨੂੰ ਛੱਡ ਦਿਓ ਮੈਂ ਇਸ ਦੁਨੀਆ ਤੋਂ ਤੰਗ ਆ ਕੇ ਕੀ ਕਰਨ ਲੱਗਾ ਹੈ ਕਹਿਣ ਲੱਗਾ ਮੈਂ ਛਾਲ ਮਾਰ ਕੇ ਨਦੀ ਵਿੱਚ ਮਰਨਾ ਚਾਹੁੰਦਾ
سونی صورت مسکرا کے. اس طرح نہ مرنا یہ ٹھیک نہیں. اس طرح نہ مرنا یہ آتم گھات کہ جو آتم کاتی ہے بانی لکھا ہے آتم کاتی جگت کسائی جس نے اپنی آتما دا کات کی. اس طرح دا مرنا ٹھیک نہیں. کیوں مرنا ہے؟ میں بڑا دکھی ہوں. میں دنیا تو تنگ آ گیا. کارن جی میں کدے مایا تاری سا. میرے کاروبار چلتے سن, فرما چلدیا سن, دیساں بدیساں وچ میرا کار وہار, سارے شہر وچ اتنے تک میری کوٹھی دے دروازے کے دربان ہر ویلے کھڑوتا رہتا. میرا حکم سی کہ کوئی منگتا بھی آگت مہاپرش میرے دروازے پہ نہ آئے. جی غلطی نال آ بھی جائے تو دربار نو حکم سی انہوں اگے توڑ دینا ہے, انہوں دینا کچھ. اسی طرح ہوتا ہے. پر ایک دن کوئی سائی دا پیارا مہاپرش آ گیا. اس نے آ کے صدا کی تھی رب دیا داتا پراپت کرن والے ہو, رب دے نام تے کچھ دیو. بھوک لگی ہے, بھوک بڑی بلوان ہے. فرید نے لکھے موتوں بھوک بری, راتیں کھا دنے پھر کھڑی, بھوکا انسان کئی طرح دیا غلطیاں کر جاتا ہے, پاپ کر جاتا ہے. بھوک مہاپرش کسی پیار چ آ کے سدا دیتی. سربان نے کیا اگے جاؤ, ایتھو کچھ نہیں ملے گا. پر مہاپرش ہستا کہنے لگے کیوں نہیں ملے گا, جی تو ایتھے کچھ نہ ہوئے تو کچھ نہیں ملے گا. جی میرے سائیں نے سب کچھ دیتا ہے تو سائیں دے نام تے منگدا کچھ دے. دروان نے پھر اس نو کیا پائی, اے ٹھیک ہے محل ہے اندر بےت پدارت ہے پر ساڈے سیٹ دا حکم نہیں ہے کسی نے کچھ دے دا. اس واسطے چلا جا مہاپرش, میں نہیں جاؤں گا. مہاپرش پیاری ساتھ سنگت تو جاوا ایڈے وسدے رستے گھر تو خالی. دربان نے پھر بھی سمجھایا مہاپرش نہیں گئے. آخرکار میں اندروں باہر آ گیا. تکیا دربان نو پوچھے دربان کیوں کھڑوتا ہے؟ سیٹھ جی بڑا کیا ہے جانا نہیں, چلا جا. مہاپرش ہستا کہنے لگے نہیں جانا, کچھ لے کے مینو کرو دا. صاحبان شری سکھمنی صاحب جی دے اندر آپ روز پڑھ دے گن گاوت تیری اتر سمیر. جو جو صاحب دے گن گاؤ گے تو من نمرتا ہو جائے گا. من دے اندر غریبی, غریبی دا کہ نہیں مطلب میڑے کپڑے پانے یا نربھر ہونا, یہ دلدر کے. غریبی دا مطلب ہے نمرتا. کر کرپا جس کے ہردے غریبی وساوے نانک ایہاں مکت آگے سکھ پاوے. گن گاوت تیری اترس میل برس جائے ہوں میں برس ہے. اس واسطے صاحباں دے گن گاؤ نے سارے وہ صاحب گیان دھیان کچھ کرم نہ جانا سار نہ جانا تے آئے کری پڑی. جس باپو کی گھوڑ چ بیٹھی مالک کی رحمت پراپت کر رہے ہو.
આ વૃક્ષ પવિત્ર કરો. આ ગાય

ਸਭ ਤੋਂ ਵੱਡਾ ਸਤਿਗੁਰੂ ਨਾਨਕ। ਸਤਿਗੁਰੂ ਨਾਨਕ ਸਾਰਿਆਂ ਤੋਂ ਵੱਡਾ ਕਿਉਂ ਹੈ? ਇਸ ਵਾਸਤੇ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰਿਆਂ ਨਾਲ, ਹਿੰਦੂ ਮੁਸਲਮਾਨ ਸਾਰਿਆਂ ਨਾਲ ਪਿਆਰ ਕੀਤਾ ਤੇ ਸਾਰਿਆਂ ਦਾ ਭਲਾ। ਬਾਬੇ ਨੇ ਅਰਦਾਸ ਕੀਤੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ। ਫਿਰ ਜੇ ਗੁਰੂ ਨੂੰ ਵੱਡਾ ਕਵਾਂਗੇ ਤਾਂ ਬਖਸ਼ਿਸ਼ ਕੀ ਹੋਵੇਗੀ? ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬਚਨ ਕਰਦੇ ਸਨ ਕਿ ਭਾਈ ਜੇ ਤੁਸੀਂ ਗੁਰੂ ਨੂੰ ਵੱਡਾ ਕਹੋਗੇ ਗੁਰੂ ਤੁਹਾਨੂੰ ਵੱਡਾ ਬਣਾ ਦੇ। ਇਹ ਤਾਂ ਜੇ ਹਬੀਜੇ ਗੁਰੂ ਨਾਨਕ ਦੀਆਂ ਵਡਿਆਈਆਂ ਕਰਨ ਵਾਲਾ ਦੁਨੀਆਂ ਉਹਦੀਆਂ ਵਡਿਆਈਆਂ। ਇਸ ਵਾਸਤੇ ਗੁਰੂ ਦੀ ਵਡਿਆਈ ਕਰਨੀ, ਗੁਰੂ ਨੂੰ ਵੱਡਾ ਕਹਿਣਾ। ਇਹ ਨਹੀਂ ਵੀ ਸਾਡੇ ਕਹਿਣ ਨਾਲ ਉਹ ਹੋਰ ਵੱਡਾ ਹੋ ਜਾਏਗਾ। ਆਪਣੀ ਹਉਮੈ ਦੀ ਮਹਿਲ ਨੂੰ ਲਾਓ, ਪਰ ਦੁਨੀਆਦਾਰ ਨੂੰ ਜੇ ਵੱਡਾ ਕਹੀਏ ਉਹਦੇ ਅੰਦਰ ਹਉਮੈ ਵੱਧ ਜਾਂਦੀ। ਵਾਕਈ ਮੈਂ ਕੁਛ ਕਿਉਂਕਿ ਰੋਗ ਜੋ ਲੱਗਾ ਤਾਂ ਗੰਗਾ ਰਾਮ ਨੇ ਕਿਹਾ ਕਿ ਮਹਾਂਪੁਰਸ਼ਾਂ ਨੂੰ ਘਰੋਂ ਨੇ ਜਾ ਕੇ ਮੈਂ ਕਿਹਾ ਚਲੇ ਜਾਓ, ਤੁਹਾਨੂੰ ਇੱਥੋਂ ਕੁਛ ਨਹੀਂ ਮਿਲੇਗਾ। ਨਾ ਬਾਈ ਪਿਆਰਿਆ, ਵਾਹਿਗੁਰੂ ਨੇ ਤੈਨੂੰ ਸਭ ਕੁਝ ਦਿੱਤਾ ਹੈ, ਵਾਹਿਗੁਰੂ ਦੇ ਨਾਂ ਤੇ ਮੰਗਦੇ। ਮੈਨੂੰ ਕ੍ਰੋਧ ਆ ਗਿਆ, ਮੈਂ ਅੰਦਰੋਂ ਹੰਟਰ ਚੁੱਕ ਲਿਆ ਤੇ ਦੇ ਦੋਸੇ ਫਕੀਰ ਨੂੰ ਕੁੱਟਣਾ ਸ਼ੁਰੂ ਕਰ, ਬੜਾ ਮਾਰਿਆ, ਮਾਰ ਮਾਰ ਕੇ ਬੇਹੋਸ਼ ਕਰ। ਕ੍ਰੋਧ ਚੰਡਾਲ ਹੈ, ਕਾਮ ਕ੍ਰੋਧ ਤਨ ਵਸੇ ਚੰਡਾਲ। ਕੁਝ ਸਮੇਂ ਦੇ ਬਾਅਦ ਫਕੀਰ ਨੂੰ, ਮਹਾਂਪੁਰਸ਼ ਨੂੰ ਸੁਰਤ ਆਈ, ਉੱਠਿਆ, ਮੇਰੇ ਵੱਲ ਤੱਕਿਆ ਤੇ ਕੁਝ ਕਹਿਣ ਲੱਗਾ। ਕੀ ਕਹਿੰਦਾ? ਬੋਲਾ, ਫਕੀਰ ਜਾਤਾ ਹੂੰ, ਈਸ਼ਵਰ ਭਲਾ ਕਰੇ। ਬੋਲਾ, ਫਕੀਰ ਜਾਤਾ ਹੂੰ, ਈਸ਼ਵਰ ਭਲਾ ਕਰੇ, ਕਿਉਂਕਿ ਫਕੀਰੋਂ ਕਾ ਯਹੀ ਧਰਮ ਹੈ ਸਭ ਕੋ ਦਿਖਾ ਕਰੇ। ਫਕੀਰ ਦਾ ਅਰਥ ਕੀ? ਬਾਬਾ ਆਨੰਦ ਸਿੰਘ ਜੀ ਮਹਾਰਾਜ ਆਪਣੇ ਪਵਿੱਤਰ ਰਚਨਾ ਤੋਂ ਫਕੀਰ ਦਾ ਅਰਥ ਕਰਦੇ। ਤਿੰਨ ਲਫ਼ਜ਼ ਹਨ ਫੱਫਾ ਕੱਕਾਰ ਆ ਰਹਾ, ਤਿੰਨ ਲਫ਼ਜ਼ ਹਨ ਫਕੀਰ ਬਣਨ ਵਾਸਤੇ। ਫਿਰ ਤਿੰਨਾਂ ਲਫ਼ਜ਼ਾਂ ਦਾ ਕੋਈ ਨਾ ਕੋਈ ਅਰਥ। ਫਕੀਰ ਕੌਣ ਹੈ? ਫੱਫਾ ਕਹਿੰਦਾ ਫਾਕਾ, ਆਖੋ ਸ੍ਰੀ ਵਾਹਿਗੁਰੂ, ਜੇ ਮਿਲ ਗਿਆ ਤਾਂ ਛਕ ਲਿਆ, ਜੇ ਨਹੀਂ ਮਿਲਿਆ ਤਾਂ ਮੈਂ ਸ਼ਰਾਬ ਨਹੀਂ ਦੇਣੀ, ਜਵੇ ਦੇ ਤਾਂ ਖਾ। ਫੱਫਾ ਫਾਕਾ ਤੇ ਕੱਕਾ ਕੀ ਕਹਿੰਦਾ ਹੈ? ਕਿਨਾਰਾ, ਦੁਨੀਆਂ ਤੋਂ ਕਿਨਾਰਾ। ਤੇ ਰਾਰਾ ਕਹਿੰਦਾ ਰਹਿਮ, ਆਖੋ ਸ੍ਰੀ ਰਹਿਮ ਕਰ। ਔਖੀ ਕਾਰ ਫਕੀਰਾਂ ਵਾਲੀ ਸੂਲੀ ਤੇ ਚੜ ਬਹਿਣਾ, ਗਲੀ ਗਲੀ ਦੀ ਪਿੱਛਿਆ ਮੰਗਣੀ, ਹਾਂਜੀ ਹਾਂਜੀ ਕਹਿਣਾ, ਨਹੀਂ ਕਿਸੇ ਨੂੰ ਮੰਦਿਆਂ ਕਹਿਣਾ, ਸਭ ਨੂੰ ਚੰਗਿਆਂ ਕਹਿਣਾ। ਫਿਰ ਸਾਈਂ ਲੋਕਾਂ ਇਹ ਗੁਣ ਫਕੀਰਾਂ ਤੇ ਜਿਉਂਦਿਆਂ ਮਰ ਰਹੇ। ਮੈਂ ਤਾਂ ਤੈਨੂੰ ਕੁਛ ਨੀ ਕਹਿੰਦਾ, ਪਰ ਜੋ ਕੁਝ ਤੋਂ ਬੀਜਿਆ ਹੈ ਨਾ ਉਹਦਾ ਫਲ ਤੈਨੂੰ ਜ਼ਰੂਰ ਮਿਲੇ। ਸਾਈਂ ਦਾ ਪਿਆਰਾ ਕਹਿ ਕੇ ਚਲਾ ਗਿਆ। ਫਿਰ ਥੋੜੇ ਦਿਨਾਂ ਦੇ ਬਾਅਦ ਹੀ ਮੈਨੂੰ ਘਾਟੇ ਪੈਣ ਲੱਗ ਗਏ, ਆਖੋ ਸ੍ਰੀ ਸੰਤਨ ਦੁੱਖ ਪਾਏ ਤੇ ਸੁਖ ਪਾਏ ਸਾਧਨ ਤੇ ਸੰਤਨ ਸੇਤੀ ਮੁਸ਼ਕਰੀ ਕੁਲ ਡੋਬਣ ਕੀ ਤਾਰ, 56 ਕਰੋੜ ਯਾਦਵ ਗਲੇ ਤੇ ਸਣੇ ਕ੍ਰਿਸ਼ਨ ਹੋਤਾ। ਇਹ ਸਾਡੀ ਤੁਸੀਂ ਜਾਣਦੇ ਦਰਵਾਜ਼ਾ ਰਿਖੀ। ਸੰਤਨ ਸੇਤੀ ਮੁਸ਼ਕਰੀ ਕੁਲ ਡੋਬਣ ਕੀ ਰੀਤ, ਭਾਗਵਾਨ ਸੇਵਾ ਕਰੇ ਤੇ ਹੁਜਤਾ ਕਰੇ ਪਲੀਤ। ਘਾਟੇ ਪੈਣੇ ਸ਼ੁਰੂ ਹੋ ਗਏ, ਦਿਨਾਂ ਦੇ ਅੰਦਰ ਹੀ ਸਾਰਾ ਕਾਰੋਬਾਰ ਠੱਪ ਹੋ ਗਿਆ। ਸਾਰੇ ਸ਼ਹਿਰ ਵਿਚ ਸੇਠ ਗੰਗਾ ਰਾਮ ਗੰਗਾ ਰਾਮ, ਘਾਟੇ ਪੈ ਗਏ, ਮਾਇਆ ਚਲੀ ਗਈ, ਹੁਣ ਸਾਰੇ ਮੈਨੂੰ ਗੰਗੂ ਗੰਗੂ ਕਹਿੰਦੇ, ਆਖੋ ਸ੍ਰੀ ਵਾਹਿਗੁਰੂ। ਇਹ ਮਾਇਆ ਦਾ ਹੀ ਖੇਡ ਹੈ। ਪਰਸੋਂ ਪਰਸਾ ਪਰਸਰਾ ਇਤਨੇ ਤੱਕ ਕਾਟੇ ਪੈ ਗਏ, ਲੈਣੇ ਵਾਲੇ ਆ ਗਏ। ਜਿਸ ਕੋਠੀ ਵਿਚ ਰਹਿੰਦਾ ਸਾਂ ਧੱਕੇ ਮਾਰ ਕੇ ਮੈਨੂੰ ਬਾਹਰ ਕਰ ਦਿੱਤਾ।
નિમાણા જે આ ગંદુ આપણે બચ્યા તે કારવાળી નું લહેકે સોચ્યા કિધર જવા જંગલ ચડા જે શહેર ચ રાજ કીતા હોય અજમેરી એ દિશ કોણ કુછ ભી નહીં એક દિન બીત્યા દૂજા દિન ત્રીજા દિન મેં તું હું બચ્યા વાર વેખ કે મેનું તરસ આયા પાપી મન ચાલ શહેર વિચ કોઈ મહેનત મજૂરી કર એના બચ્યા નું કુછ ખાણ વાસ્તે લ્યા કે કરતૂતા તેરિયા હન માલદા એ પૈ ભુગતે શહેર વિચ આ ગયા તુરિયા જાંદા ਅੱਗੇ ਹਲਵਾਈ ਦੀ ਦੁਕਾਨ ਕਿਸੇ ਨੇ ਮਠਿਆਈ ਲੈ ਕੇ ਖਾਧੀ ਤੇ ਦੋਨਾਂ ਸੁੱਟ ਦਿੱਤਾ ਮੈਂ ਦੂਰੋਂ ਤੱਕਿਆ ਦੋ ਬੱਚਿਆਂ ਨੇ ਆ ਕੇ ਦੋਨੇ ਨੂੰ ਪਕੜ ਲਿਆ ਇਹ ਕਹਿੰਦਾ ਇਹਦੇ ਵਿੱਚ ਜੋ ਕੁਛ ਲੱਗਾ ਮੈਂ ਖਾਣਾ ਦੂਜਾ ਕਹਿੰਦਾ ਮੈਂ ਖਾਣਾ ਉਹ ਕਹਿੰਦਾ ਤਿੰਨ ਦਿਨ ਹੋ ਗਏ ਮੈਨੂੰ ਕੁਝ ਨਹੀਂ ਮਿਲਿਆ ਮੈਂ ਇਹਦੇ

ਭੱਜ ਕੇ ਇੱਕ ਵੇਰੀ ਆਇਆ, ਨਦੀ ਤੇ ਖੜੋ ਗਿਆ ਦੂਜੀ ਵੇਰੀ, ਫਿਰ ਹੁਣ ਤੀਜੀ ਵੇਰੀ ਧਈਆ ਕਰਕੇ ਆਇਆ ਸਾਂ ਕਿ ਛਾਲ ਮਾਰ ਕੇ ਮਰ ਜਾਣਾ ਹੈ, ਪਰ ਅਚਾਨਕ ਹੀ ਤੁਹਾਡੇ ਸੋਹਣੇ ਹੱਥ ਨੇ ਮੇਰੀ ਬਾਹ ਫੜ ਲਈ, ਤਾਂ ਮੈਨੂੰ ਛੱਡ ਦਿਓ, ਮੈਨੂੰ ਮਰ ਜਾਓ। ਪਿਆਰੀ ਸਾਹਿਬ ਸੰਗਤ, ਇਹ ਬਖਸ਼ੀ ਰੂਹ ਕੌਣ ਸੀ? ਕੋਈ ਪਿਆਰ ਵਾਲਾ ਗੁਰਸਿੱਖ ਜੋ ਅੰਮ੍ਰਿਤ ਵੇਲੇ ਗੁਰਬਾਣੀ ਪੜ੍ਹਦਾ, ਗੁਰੂ ਗੁਰੂ ਜਪਦਾ, ਪਿਆਰਿਆ ਗੰਗਾ ਰਾਮਾ ਇਸ ਤਰ੍ਹਾਂ ਨਾ ਮਰ, ਇਹ ਮਰਨਾ ਕੋਈ ਜਾਇਜ਼ ਨਹੀਂ। ਕਬੀਰ ਜੀ ਨੇ ਲਿਖਿਆ, ਮੋਹ ਮਰਨੇ ਕਾ ਚਾਹੋ ਹੈ, ਮਰੋ ਤੋ ਹਰ ਕੇ ਦੁਆ, ਸੇਵਾ ਕਰ ਦੇਸ਼ ਤੇ ਕੌਮ ਵਾਸਤੇ ਕੁਰਬਾਨੀ ਦੇ, ਉਹ ਮਰਨਾ ਪ੍ਰਵਾਨ। ਪਰ ਗੰਗਾ ਰਾਮ, ਮਾਇਆ ਵਾਸਤੇ ਤੂੰ ਮਰਦਾ, ਤੂੰ ਮੇਰੇ ਨਾਲ ਚੱਲ ਜੀ, ਮੈਨੂੰ ਕਿੱਥੇ ਲੈ ਜਾਓਗੇ, ਮੇਰੀ ਤਾਂ ਕੋਈ ਥਾਂ ਨਹੀਂ। ਗੁਰਸਿੱਖ ਨੇ ਕਿਹਾ, ਮੈਂ ਤੈਨੂੰ ਆਪਣੇ ਗੁਰੂ ਕੋਲ ਲੈ ਚੱਲ। ਗੁਰੂ ਤੁਹਾਡਾ ਗੁਰੂ ਕੌਣ ਹੈ? ਸਿੱਖ ਨੇ ਕਿਹਾ, ਨਿਵਾਣਿਆਂ ਦਾ ਮਾਣ ਮੇਰਾ ਗੁਰੂ, ਨਿਤਾਣਿਆਂ ਦਾ ਤਾਣ ਮੇਰਾ ਗੁਰੂ, ਨਿਆਸਰਿਆਂ ਦਾ ਆਸਰਾ ਗੁਰੂ, ਨਿਉਟਿਆਂ ਦੀ ਓਟ ਮੇਰਾ ਗੁਰੂ। ਗੰਗਾ ਰਾਮ ਹੈਰਾਨ ਹੋ ਗਏ, ਨਿਮਾਣਿਆਂ ਦਾ ਮਾਣ ਤੁਹਾਡਾ ਗੁਰੂ? ਕਹਿਣ ਲੱਗਾ, ਮੈਂ ਨਹੀਂ ਮੰਨਦਾ। ਕਿਉਂ? ਗੰਗਾ ਰਾਮ ਕਹਿਣ ਲੱਗਾ, ਮੇਰੇ ਵਰਗਾ ਵੀ ਕੋਈ ਨਿਮਾਣਾ ਹੈ? ਤੇ ਜੇ ਮੈਨੂੰ ਮਾਣ ਨਹੀਂ ਮਿਲਿਆ ਤਾਂ ਮੇਰੇ ਵਾਸਤੇ ਕਾਹਦਾ ਤੁਹਾਡਾ ਗੁਰੂ? ਲੇਕਿਨ ਇਹ ਕਿਹਾ, ਤਾਂ ਹੀ ਉਹ ਤਾਂ ਤੈਨੂੰ ਕਹਿੰਦਾ, ਨਾਲ ਮੇਰੇ ਗੁਰੂ। ਤੁਹਾਡੇ ਗੁਰੂ ਦਾ ਨਾਮ ਕੀ ਹੈ? ਸਿੱਖ ਨੇ ਪਿਆਰ ਨਾਲ ਕਿਹਾ, ਗੰਗਾ ਰਾਮ। ਮੈਂ ਤੀਜਾ ਗੁਰੂ ਨਾਨਕ, ਧੰਨ ਗੁਰੂ ਅਮਰਦਾਸ ਪਾਤਸ਼ਾਹ। ਤੁਸੀਂ ਵੀ ਆਖੋ, ਧੰਨ ਗੁਰੂ ਅਮਰਦਾਸ ਪਾਤਸ਼ਾਹ। ਗੁਰੂ ਕੋਲ ਚ ਜਿੱਥੋਂ ਸਾਰੀਆਂ ਦਾਤਾਂ ਮਿਲ, ਦੋਵੇਂ ਤੁਰ ਪਏ, ਪਹੁੰਚ ਗਏ ਕਿੱਥੇ? ਸ੍ਰੀ ਗੋਇੰਦਵਾਲ ਸਾਹਿਬ। ਸ੍ਰੀ ਗੋਇੰਦਵਾਲ ਸਾਹਿਬ ਜੀ ਕਾ ਧਿਆਨ ਕਰਕੇ ਪਿਆਰੀ ਸਾਧ ਸੰਗਤ, ਬੋਲੋ ਸਤਿਨਾਮ। ਤੀਜੇ ਪਾਤਸ਼ਾਹ ਦਾ ਦਰਬਾਰ ਸਜੇ, ਸੰਗਤਾਂ ਜੁੜੀਆਂ ਹਨ, ਕੀਰਤਨ ਹੋ ਰਿਹਾ, ਗੰਗਾ ਰਾਮ ਨੇ ਦਰਸ਼ਨ ਹੀ ਕੀਤੇ ਨਾ, ਤਨ ਮਨ ਠਰ ਪਿਆ। ਸਿੱਖ ਨੇ ਕਿਹਾ, ਗੰਗਾ ਰਾਮ, ਜਾਗਦੀ ਜੋਤ ਮੇਰਾ ਗੁਰੂ ਹੈ, ਅੰਤਰਗਾਮੀ ਹੈ, ਹੁਣ ਤੈਨੂੰ ਮਾਇਆ ਚਾਹੀਦੀ ਹੈ ਨਾ? ਇੱਥੇ ਬਾਉਲੀ ਸਾਹਿਬ ਦੀ ਸੇਵਾ ਹੋ ਰਹੀ, ਦੋ ਤਰ੍ਹਾਂ ਦੀ ਸੇਵਾ ਇੱਥੇ ਹੈ, ਇੱਕ ਨਿਸ਼ਕਾਮ ਤੇ ਇੱਕ ਸਾਕਾਮ। ਸਾਕਾਮ ਸੇਵਾ ਕਿਸੇ ਕਾਮਨਾ ਨਾਲ ਕੀਤੀ ਜਾਏ, ਜਿਹੜੇ ਇੱਥੇ ਕਰਦੇ ਹਨ ਉਹਨਾਂ ਨੂੰ ਅਠਿਆਨੀ ਰੋਜ਼ ਮਿਲਦੀ ਤੇ ਦੋਵੇਂ ਦਾ ਪ੍ਰਸ਼ਾਦਾ ਲੰਗਰ, ਤੇ ਕਈ ਐਸੇ ਵੀ ਪਿਆਰ ਵਾਲੇ ਗੁਰਮੁਖ ਹਨ ਜਿਹੜੇ ਨਿਸ਼ਕਾਮ ਸੇਵਾ ਕਰਦੇ। ਹੁਣ ਇਹ ਤੇਰੀ ਮਰਜ਼ੀ, ਚਾਹੇ ਸਾਕਾਮ ਸੇਵਾ ਕਰ, ਚਾਹੇ ਸਾਕਾਮ ਸੇਵਾ ਕਿਸੇ ਕਾਮਨਾ ਨਾਲ ਪੂਰੀ ਹੋ ਜਾਂਦੀ, ਪਰ ਜਿਨ੍ਹਾਂ ਨੇ ਨਿਸ਼ਕਾਮ ਸੇਵਾ ਕੀਤੀ ਹੈ ਉਹਨਾਂ ਨੂੰ ਕੀ ਮਿਲਦਾ ਹੈ? ਪਿਆਰੀ ਸਾਧ ਸੰਗਤ, ਸਾਕਾਮ ਸੇਵਾ ਵੀ ਕਦੇ ਜ਼ਾਇਆ ਨਹੀਂ ਜਾਂਦੀ। ਜੋ ਗੁਰਮੁਖ ਤਨ ਮਨ ਧਨ ਨਾਲ ਗੁਰੂ ਕਰਦੀ ਸੇਵਾ, ਗੁਸਾਈ ਤੁਲਸੀ ਦਾਸ ਜੀ ਨੇ ਲਿਖਿਆ ਹੈ ਨਾ, ਤੁਲਸੀ ਦੇਰ ਨਾ ਕੀਜੀਏ, ਭਜੀਏ ਨਾਮ ਸੁਜਾਣ, ਲੋਕ ਮਜ਼ੂਰੀ ਦੇਤ ਹੈ ਕਿਉਂ ਰਾਖੇ ਭਗਵਾਨ। ਕਿਸੇ ਬੰਦੇ ਦਾ ਕੰਮ ਕਰੀਏ ਵੀ ਮਜ਼ੂਰੀ ਦੇ, ਤੇ ਰੱਬ ਕਿਵੇਂ ਰੱਖ ਲੈ, ਭਗਵਾਨ ਕਿਵੇਂ ਰੱਖੇਗਾ? ਪਾਣੀ ਜੀ ਲਿਖਿਆ, ਜਾ ਕੇ ਸਿਮਰਨ ਸਭ ਕੁਝ ਪਾਈਏ ਤੇ ਬਿਰਤੀ ਕਿਸੇ ਦੀ। ਜਿਹੜਾ ਗੁਰਮੁਖ ਇੱਕ ਕਦਮ ਵੀ ਗੁਰੂ ਵੱਲ ਰੱਖਦਾ ਹੈ ਉਹਦਾ ਫਲ ਵੀ ਜ਼ਰੂਰ ਮਿਲਦਾ। ਬਾਬਾ ਜੀ ਤੋਂ ਬਚਨ ਕਰਦੇ ਸਨ, ਜੇ ਗੁਰੂ ਦੇ ਪਿਆਰ ਦਾ ਫੁਰਨਾ ਹੀ ਬਣਾ ਲਈਏ ਨਾ, ਤਾਂ ਉਹਦੀ ਵੀ ਉਹਦੇ ਬਦਲ ਵੀ ਬਖਸ਼ਿਸ਼। ਚੰਗਾ ਰਾਮ, ਉਹਨੇ ਤੇਰੀ ਮਰਜ਼ੀ, ਕਿਹੜੀ ਸੇਵਾ ਕਰਨਾ ਚਾਹੁੰਦਾ? ਸੋਚਣ ਲੱਗ ਗਿਆ, ਅਠਿਆਨੀ ਰੋਜ਼ ਵਾਲੀ ਸੇਵਾ ਕਰ, ਪਰ ਜਿਹਨੇ ਲੱਖਾਂ ਗਿਣੇ ਉਹਨਾਂ ਦੇ ਵਾਸਤੇ ਅਠਾਨੀ ਕੀ ਚੀਜ਼? ਖਿਆਲ ਆਇਆ, ਚਲੋ ਮਨਾ ਨਿਸ਼ਕਾਮ ਸੇਵਾ ਕਰ। ਸਿੱਧਾ ਲੰਗਰ ਚ ਆ ਗਿਆ। ਗੰਗਾ ਰਾਮ ਲਾਹੌਰ ਦੇ ਰਹਿਣ ਵਾਲਾ ਹੈ, ਸੇਠ, ਅੱਜ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਲੰਗਰ ਜੂਠੇ ਪਾਂਡੇ ਪਿਆ ਮਾਰੀ ਸੇਵਾ ਕਰਦੇ ਹਾਂ। ਇੱਕ ਮਹੀਨਾ ਬੀਤ ਗਿਆ, ਦੋ ਮਹੀਨੇ, ਤਿੰਨ ਮਹੀਨੇ, ਪਰ ਕਦੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆ ਕੇ ਨਹੀਂ ਪੁੱਛਿਆ, ਤੂੰ ਕੌਣ ਹੈ, ਕੀ ਸੇਵਾ ਕਰਦਾ, ਕਿਸ ਵਾਸਤੇ ਕਰ? ਪਰ ਗੰਗਾ ਰਾਮ ਮਨ ਨੂੰ ਸਮਝਾਉਂਦਾ, ਮਨ ਗੁਰੂ ਅੰਤਰ ਜਾ

ਸੇਵਾ। ਬਾਬਾ ਜੀ ਬਚਨ ਕਰਦੇ ਸਨ, ਕਰ ਸੇਵਾ ਤੇ ਖਾ ਮੇਰ, ਕਰ ਮਜ਼ੂਰੀ ਤੇ ਖਾ। ਇਸ ਆਸ ਵਿਚ ਗੰਗਾ ਰਾਮ 6 ਮਹੀਨੇ ਲੰਗਰ ਦੇ ਜੂਠੇ ਪਾਂਡੇ ਮਾਏ। ਅੱਜ ਅੰਮ੍ਰਿਤ ਵੇਲੇ ਦੀਵਾਨ ਦੀ ਸਮਾਪਤੀ ਹੋਈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਉੱਠੇ ਤੇ ਸਿੱਧੇ ਲੰਗਰ ਚਾਹ ਗੰਗਾ ਰਾਮ ਦੇ ਕੋਲ ਆ ਕੇ ਖੜੋ। ਗੰਗਾ ਰਾਮਾ ਕੀ ਵਿਆਹ ਕਰਦਾ, ਜਦੋਂ ਸਿਰ ਚੁੱਕਿਆ ਕੀ ਤੱਕਿਆ ਤੀਜੇ ਪਾਤਸ਼ਾਹ ਸਾਹਮਣੇ, ਹੱਥ ਸਵਾ ਨਾ ਲਿਬੜੇ ਉੱਠਿਆ ਤੇ ਆਪਣਾ ਸਿਰ ਜਿਹੜਾ ਸੀ ਸਾਹਿਬਾਂ ਦੇ ਚਰਨ ਲੱਗ। ਹਜ਼ੂਰ ਕਹਿਣ ਲੱਗੇ ਉੱਠ ਗੰਗਾ ਰਾਮ, ਉੱਠ ਉੱਠ ਗੰਗਾ ਰਾਮ। ਕੀ ਕਰਦਾ ਰਹੇ ਪਾਤਸ਼ਾਹ? ਲੰਗਰ ਦੇ ਜੂਠੇ ਪਾਂਡੇ ਮਾਏ। ਹਜ਼ੂਰ ਮੁਸਕਰਾਤਾ, ਕਹਿਣ ਲੱਗੇ ਗੰਗਾ ਰਾਮ ਕਿਤਨਾ ਚਿਰ? 6 ਮਹੀਨੇ। ਹਜ਼ੂਰ ਕਹਿਣ ਲੱਗੇ ਗੰਗਾ ਰਾਮ ਤੋਂ ਸਾਧ ਸੰਗਤ ਦੇ ਜੂਠੇ ਪਾਂਡੇ ਮਾਂਜੇ, ਤੇਰੀ ਸੇਵਾ ਪ੍ਰਵਾਨ ਹੈ, ਮੰਗ ਕੀ ਮੰਗ, ਬਿਰਥੀ ਕਾਲ ਨਾ ਜਾਏ। ਸਿੰਘੋ ਜੇ ਸਿੱਖ ਕਾਲ ਨਾ ਕਾਲ ਦਾ ਹੈ ਤਾਂ ਗੁਰੂ ਬਖਸ਼ੇ ਜ਼ਰੂਰ, ਮੰਗ ਕੀ ਮੰਗ। ਗੰਗਾ ਰਾਮ ਸੋਚਣ ਲੱਗ ਗਿਆ ਕੀ ਮੰਗਾਂ, ਪਾਤਸ਼ਾਹ ਜੋ ਮੰਗਾਂ ਦੇ ਦਿਓਗੇ? ਹਜ਼ੂਰ ਕਹਿਣ ਲੱਗੇ ਹਾਂ, ਇਹ ਗੁਰੂ ਨਾਨਕ ਦਾ ਹੈ, ਇੱਥੇ ਕਿਸੇ ਚੀਜ਼ ਦੀ ਕਮੀ ਨਹੀਂ ਮਹਾਰਾਜ, ਜੋ ਮੰਗਾ। ਹਜ਼ੂਰ ਕਹਿਣ ਲੱਗੇ ਮੰਗ। ਤੀਜੀ ਵੇਰੀ ਪਾਤਸ਼ਾਹ ਕਹਿਣ ਲੱਗੇ ਗੰਗਾ ਰਾਮ ਬੋਲਤਾ ਸੀ, ਕੀ ਚਾਹੁੰਦਾ ਹੈ? ਗੰਗਾ ਰਾਮ ਨੇ ਕਿਹਾ, ਮਹਾਰਾਜ ਜੇ ਮੇਰੇ ਤੇ ਟੁੱਠੇ ਹੋ ਤਾਂ ਮੈਨੂੰ ਅੱਗੇ ਵਰਗਾ ਬਣਾ ਦਿਓ। ਆਖੋ ਸ੍ਰੀ ਵਾਹਿਗੁਰੂ, ਸਾਰੇ ਆਖੋ ਵਾਹਿਗੁਰੂ। ਹਜ਼ੂਰ ਮੁਸਕਰਾ ਪਏ, ਕਹਿਣ ਲੱਗੇ ਅੱਗੇ ਵਰਗਾ ਬਣਾਈਏ ਕਿ ਅੱਗੇ ਨਾਲੋਂ ਵੀ ਵੱਡਾ ਬਣਾ ਦੇਈਏ? ਪਾਤਸ਼ਾਹ ਤੇਰੀ ਕਿਰਪਾ, ਹਜ਼ੂਰ ਕਹਿੰਦੀ ਚਲਾ ਜਾ, ਗੁਰੂ ਦੀ ਓਟ ਆਸਰਾ ਰੱਖੀ, ਧੰਨ ਗੁਰੂ ਨਾਨਕ ਦੀ ਬਖਸ਼ਿਸ਼ ਦੁਆਰਾ ਅੱਗੇ ਨਾਲੋਂ ਵੀ ਵੱਡਾ। ਗੰਗਾ ਰਾਮ ਦਿੱਲੀ ਆ ਗਈ, ਕੁਝ ਦਿਨ ਫਿਰਦਾ ਫਿਰਾਂਦਾ ਰਿਹਾ, ਕੋਈ ਕੰਮ ਕਾਰ ਨਹੀਂ ਬਣਿਆ। ਇੱਕ ਦਿਨ ਨਿਰਾਸ਼ ਹੋ ਕੇ ਰੋ ਪਿਆ, ਅਰਦਾਸ ਕੀਤੀ, ਧੰਨ ਗੁਰੂ ਅਮਰਦਾਸ ਪਾਤਸ਼ਾਹ ਤੁਸੀਂ ਵਚਨ ਕੀਤਾ ਸੀ ਅੱਗੇ ਨਾਲੋਂ ਵੀ ਵੱਡਾ, ਪਰ ਮੈਨੂੰ ਤਾਂ ਰੋਟੀ ਦਾ ਵੀ ਫਿਕਰ ਪੈ ਗਈ। ਸਾਹਿਬਾਂ ਨੇ ਪ੍ਰੇਰਣਾ ਦਿੱਤੀ, ਦ੍ਰਿਸ਼ਟਾਂਤ ਦਿੱਤਾ, ਗੰਗਾ ਰਾਮ ਘਾਬਰ ਨਾ, ਜਿੱਥੇ ਵੱਡੇ ਵੱਡੇ ਸੇਠ ਕੋਠੀਆਂ ਵਾਲੇ ਬੈਠੇ ਹਨ ਨਾ, ਤੂੰ ਵੀ ਕਿਰਾਏ ਤੇ ਕੋਠੀ ਲੈ ਲੈ ਲਈ। ਬਹਿ ਗਏ, ਨਿਰੰਕਾਰ ਦੀ ਨੇਤ ਇੱਕ ਪਠਾਨ ਆ ਗਿਆ, ਇਹਦੇ ਕੋਲ 1000 ਮੋਹਰ ਮੋਹਰ ਸੀ ਤੇ ਲਾਹੌਰ ਦੀ ਹੁੰਡੀ ਕਰਨੀ ਸੀ। ਸਾਰੇ ਸੇਠਾਂ ਕੋਲ ਗਿਆ ਵੀ 1000 ਮੋਹਰ ਦੀ ਹੁੰਡੀ, ਸਾਰਿਆਂ ਨੇ ਸਿਰ ਫੇਰਿਆ, ਅਸੀਂ ਨਹੀਂ ਕਰ ਸਕਦੇ। ਪਠਾਨ ਬੜਾ ਹੈਰਾਨ ਹੋਇਆ, ਕਹਿਣ ਲੱਗਾ ਐਵੇਂ ਗੱਡੀਆਂ ਲਾ ਕੇ ਬੈਠੇ? ਸਾਰੇ ਸ਼ੋਹਕਾਰਾਂ ਨੇ ਆਪਣੀ ਇਨਸਲਟ ਸਮਝੀ, ਪਰ ਸੋਚਿਆ ਕਿ ਜਿਹੜਾ ਇਹ ਕੰਗਲਾ ਜਿਹਾ ਸਾਡਾ ਸ਼ਰੀਕ ਬਣ ਕੇ ਬੈਠਾ, ਜੇ ਸਾਡਾ ਅਪਮਾਨ ਹੋਇਆ ਤਾਂ ਉਹਦਾ ਵੀ ਹੋਣਾ ਚਾਹੀਦਾ। ਸਾਰੇ ਕਹਿਣ ਲੱਗੇ ਵੀ ਖਾਨ, ਸਾਡੇ ਕੋਲ ਤਾਂ ਇਤਨੀ ਸਮਰੱਥਾ ਨਹੀਂ, ਪਰ ਉਹ ਸਾਹਮਣੇ ਇੱਕ ਨਵਾਂ ਸੇਠ ਆਇਆ ਹੈ ਉਹਦੇ ਕੋਲ। ਪਠਾਨ ਉਹਦੇ ਕੋਲ ਆ ਗਿਆ, ਇੱਧਰ ਗੰਗਾ ਰਾਮ ਗੋਡਿਆਂ 'ਚ ਸਿਰ ਪਾ ਕੇ ਬੈਠਾ, ਪੈਰਾਂ ਦਾ ਖੜਾਕ ਸੁਣਿਆ, ਸਿਰ ਚੁੱਕੇ, ਆ ਖਾਨ ਕਿਸ ਤਰ੍ਹਾਂ ਸੇਠ, ਮੈਂ ਲੱਖ ਮੋਹਰ ਦੀ ਹੁੰਡੀ ਕਰਨੀ ਹੈ ਲਾਹੌਰ, ਕਰ ਸਕਦਾ? ਗੰਗਾ ਰਾਮ ਨੇ ਠੰਡਾ ਸਹਾਰਿਆ, ਲੱਖ ਮੋਹਰ ਤਾਂ ਕੀ, ਮੇਰੇ ਕੋਲ ਤਾਂ ਲੱਖ ਕੌੜੀ ਨਹੀਂ। ਖਿਆਲ ਆਇਆ ਇਧਰੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਦ੍ਰਿਸ਼ਟਾਂਤ ਦੁਆਰਾ ਪ੍ਰੇਰਣਾ ਦਿੱਤੀ ਕਿ ਗੰਗਾ ਰਾਮ ਘਾਬਰਦਾ ਕਿਉਂ ਹੈ, ਲੱਖ ਮੋਹਰ ਦੀ ਹੁੰਡੀ ਕਰਦੇ ਸਾਡੇ ਨਾਂ ਦੀ ਕਰਦੇ। ਆਖੋ ਸ੍ਰੀ ਹੌਸਲਾ ਕੀ, ਲੱਖ ਮੋਹਰ ਗਿਣ ਕੇ ਲੈ ਲਈ ਤੇ ਹੁੰਡੀ ਕਰ ਦਿੱਤੀ, ਕਿਹਦੇ ਨਾਂ ਦੀ? ਪਿਆਰ ਨਾਲ ਆਖੋ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ। ਪਠਾਨ ਲਾਹੌਰ ਆਇਆ, ਸਾਹਿਬ ਜੀ ਪਹਿਲਾਂ ਹੀ ਪਹੁੰਚ ਗਏ, ਸ਼ਹਿਰ ਦੇ ਦਰਵਾਜ਼ੇ ਜੇ ਜਾ ਕੇ ਮਿਲੇ, ਕਿਉਂ ਖਾਨ ਦਿੱਲੀ ਤੂੰ ਆਏ? ਪਠਾਨ ਬੜਾ ਹੈਰਾਨ ਹੋ ਗਿਆ, ਵੀ ਇਹਨੂੰ ਕਿਵੇਂ ਪਤਾ ਲੱਗ? ਹਜ਼ੂਰ ਕਹਿਣ ਲੱਗੇ ਤੇਰੇ ਕੋਲ ਲੱਖ ਮੋਹਰ ਦੀ ਹੁੰਡੀ ਵੀ ਹੈ? ਹੋਰ ਅਸਚਰਜ ਹੋਏ ਕਿ ਇਨਸਾਨ ਹੈ ਕਿ ਕੋਈ ਜਾਦੂਗਰ? ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਨਾਂ ਦੀ ਹੈ ਉਹ, ਅਸੀਂ
خوش ہو گیا. اگے جی صاحب جی تر پے, پیچھے پیچھے پٹھان سجی دکان تے ستگر جی لے گئے, لکھ مورے نو گن کے دے دیتے. پٹھان تر پیا, خیال آیا من یہو جہ آدمی اگے کدے نہیں ویکھیا. آخو سی پتا نہیں یہ انسان سی کہ کوئی فرشتہ. یہ درشن بڑا آنند سی, بول چال بڑا چنگا سی, میرے من دیا بجن والا سی. چلو پھر ایک ویری درشن کریے. پٹھان پھر جسے نے پرد کے واپس آیا, کی تکدا ہے, نہ دکان ہے نہ دکاندار ہے. آخو سی بھائی سیوک کو نکتی پر سیوک اپنے سیوک کی آپے رکھے, آپے نام جپاوے. جے جے کاج کرت سیوکی تہاں تہاں اٹھتا ہے, سیوک کو نکتی بنتی. ادھر لکھ مور گنگا رام کو لاگی, بزنس مین تا کے بڑا سی, جو وپار کیتا اگے نالوں بھی وڈا سی. سارے شہر گنگا رام گنگا رام فرما پیا چلدی. ادھر تیجے پادشاہ دے دربار چ ایک بڈھا براہمن آ گیا, ہاتھ جوڑے, پادشاہ میرے تے بھی کرپا کرو. حضور کہن لگے براہمن دیوتا کی چاہنے پادشاہ, گھر کنیا نوجوان ہو چکی, کون سمرتھا نہیں, آپ کچھ مدد کرو تے اے پارا سر تو لا دے. جنہیں پرا بچیاں تو تینو 500 روپیہ مل سکتا. مہاراج حکم کرو. حضور کہن لگے ساڈا گماستا رہندا ہے گنگا رام سیٹ دلی, اوہدے نا دی 500 دی ہنڈی کر دینے, جا کے اتوں لے لے. براہمن نے کیا سد ہنڈی لے کے تر پیا, دلی پہنچیا, پوچھدا پچھاندا سیٹ گنگا رام اگے کی سلسلہ. اسی طرح دربار کھڑوتا سے اندر منیر وہیاں لے کے بیٹھے, بڑے سارے گدے اتنے. سیٹ گنگا رام بڑے ٹور نال بیٹھا ہوا, لین دین ہو رہے. براہمن اندر جان لگا, دربان نے روکے, خیر جا, کوئی منگتا ہے؟ کہنے لگا منگتا نہیں. اندر کیوں جانا ہے؟ سیٹ نو ملنا. کیوں؟ میرے کول ہنڈی ہے. دربان نے پنڈت دے منہ وال ویکھیا, کہنے لگا خیر. اندر گیا گنگا رام نو جا کے کیا, مہاراج یہ غریبڑا جی آدمی ہے تے او تانوں ملنا چاہندا ہے تے نال کہندا بھی میرے کول ہنڈی بھی. گنگا رام نے سنیا, متھے تے تیوڑی پا لی. دربان نو کیا اندر بھیج دے. براہمن اندر چلا گئے. آ بھائی کدھر ہے؟ براہمن نے 500 روپیے دی ہنڈی. کہنے کیتی ہے؟ براہمن نے کیا, تن گرو امرداس پاتشاہ جی نے کی تیرے نا. سوچ سوچ کے براہمن وال ویکھ کے کہندا, کیڑا امرداس؟ آخو شری واحد. کیڑا براہمن نے کیا, گنگا رام امرداس نہیں تو تن گرو امرداس پاتشاہ. سوچ ہاں ہاں وہ بڈھا امرداس. آخو شری واحد. ایک موڑ ہے پیاری صاحب سنگھ زندگی بھی اندر آؤں گا ہے, جتھے آ کے انسان کہیں میری دات پیاری. اس موڑ واسطے ہی, کیونکہ آؤں دن اس واسطے ہی کسی مہاپرش کی سنگت کی لوڑ ہے, نہیں تو آدمی وڈے وڈے فیل ہو جاتے ہیں. اس سرپنی سے کون ہے بلیا جن برہما بشن مہاو. ارے چھل تو کون بچتا, تری گن مویا مویا آکاش, ہم سدگر راکھے دے کر. براہمن نے کہا تن گرو امرداس. گنگا رام اپنے منیما ول تکدا تے کہندا, بھی ویکھو کوئی امرداس دا لین دین اپنے نال ہے کوئی کھاتا؟ منیما نے ساریاں گئی کھول کے سر پھیرے تے کہیا, سیر جی امرداس دا کوئی کھاتا نہیں. وہ بھی کوئی ہوئی ہیں جنہیں گرو دا کھاتا کوئی نہیں. آخو سری بھائی وہ ہوئی ہیں ادھوریاں, وہ کھاتے سمپورن نہیں ہیں جنہاں وچ پورے گرو دا کھاتا نکل. گنگا رام بڑی آکڑ نا, دیکھو جی کیسے لوگ, نہ کوئی لے نہ کوئی دے, ایویں پیسوں دی ہوندی. براہمن نے کہا گنگا رام گرو دی بخشش نو بھل گئے, اج ایڈا آکڑ کے پیا بولتا ہے, میں آپ تینوں تکیا ہے گرو دے لنگر تو جھوٹے پانے مائی دے. اج مایا دے چلکارے وچ کرشمے وچ تو گرو نو بھل گئے. کہن لگا ہے تو گرو, پر گرو دا کام ہے تھوڑا بھی ہوندی بھیج دینی ہے. اج 500 بھر دتا, کل 1000 دی ہوندی بھیج دے. ہوں میں مایا ضائع تھوڑی کرنی ہے. آخو سری پر اس نو پتا نہیں سی کہ ضایا مایا تو وہ ہوں جی برے پاسے لگتی, شرابا کفافا چ لگتی, پیڑے کما چ لگتی ہے. جی گرو نانک ویلے لگ رہی ہے وہ تو سفل ہو رہی.
गोसाई तुलसीदास जी ने लिखे है ना, माया है तो भाद की दौड़ चलावे रहा एक न जावे गर्ग को एक स्वर्ग न जावे। बुरे पासे लाओ नरका ना बुआ खोल दी है, गुरु नानक दे लेखे लाओ गुरु नानक नाल जोड़ दी। बाबा जी बचन कर दे सर, पर अजकल बाबे वाल किसी विरले दी लगती है, बाबरे वाल बहुत ही लख रुपया टैक्स तो देने वांगे, पर जे बाबे वाल लानी होवे तभी 125 रुपया लिख आखो श्री हो। पर नहीं, बाबा जी बचन कर दे सर, माया मिल जानी कोई वड़ी चीज, माया मिल जानी ए कोई वड़ी चीज नहीं, पर माया नु गुरु ने लेखे लाना है गुरु दी बख्त। किसे भागा वाले दी लगती पर माया लगती जरूर है, अज्ञानी पुरुष इन सांभ सांभ के रखता है, पर जिस तरह पानी चलता रहता है इसे तरह माया भी चलती है। एक पासे बन लाओगे पानी दूजे पासे चलेगा तीजे पास, इसे तरह जे कोई आदमी चंगे पासे माया नु नहीं लावेगा तो बाबा जी बचन कर दे सन फिर डॉक्टर ले जाएंगे आखो श्री, इन्हें तो चलना ही, ऐसे रोग लग जाते जिन्हों का नाम सुन के शरीर को। बाबा जी वचन कर दे सन वकील ले जाएंगे, मुकदमा पै गया बस चोर चुके ले जाएंगे, पर पागल वाले गुरसिख जो गुरु नानक ने दी हुई दात गुरु नानक ने देखी, माया माड़ी नहीं, ये सारा डंबर माया दी है जो गुरमुख परिवार से बाबा जी ने मान बख्शी की थी, राज योग बख्शी है, पर यह माया गुरु ना जाए। पर कई माया डंग भी लेंदी है, माया होई किन्हां वास्ते नागरी है जिन्होंने गुरु बन जवाब दे दिता। बेचारा ब्राह्मण वापस आया साहबां दे दरबार च मत्था टेकिया, रो पिया कह लगा महाराज, हजूर कह लगे सुना मिल गया 500 रुपया, रो के कह लगा महाराज ये तुहाडा गंगा राम नाल कोई लैण देण नहीं सी तां मैनू क्यों इतनी दूर भेजी। हजूर कह लगे नहीं मिले पाई, महाराज तो अहंकार च बोल। हजूर कह लगे कोई साहब जी चादर दी बुकल मार के देखे सज्जा हाथ कढ़िया इस तरह करके मुठी मीट के जेब च पा ली, तो कह लगे अगे तो साडा गंगा राम नाल लैण देण सी गुरु नानक सी सा ते गंगा राम सी कुमास्ता, जो आप कहिंदा है तां अज तू लैण देण कोई ना, जिस तरह बटन उपर कर दई फौरन नेरा हो जाता है। इसे तरह प्यारी सत्संग साहबा ने जिसे ने बख्शन वाला बख्शिश वाला बटन जरा उपर किया फिर उसे तरह घाटे आखो श्री है। सतगुर से गणत जो रखे हलत पलत सब तुसदा गया, मित चहिया पावे चकू सुते चखदा चखदा ओ चढ़ पया, नित उपाव करे माया धर्म कारण अगला तन भी उड़ गया, क्या ओ खटे क्या ओ खावे जित अंतर सहसा दुख पया, निर्वैरा नाल जो वैर रचाए दे ताप जगते का तिन सिर लिया, उन्हों अगे पिछे तो ही नाही जिन्हें अंदर निंदा मोहम पया। हजूर कहदर जे ओ सोने नू असलावे ता क्यों देती हो, मालक दी मेहर ना आवे ता सोना मिट्टी हो जाए, ये बख्शिश का बूरा खुला हो तो मिट्टी सोना कंगाल हो गया फिर गंगू बन गया, फिर मैं दर दर छोकरा खांदा सोचिया हुण किधर जावा, ख्याल आया मना तू तो गुरु तू अपने आप नू तोड़िया, तू तो गुरु तू बेमुख होया है पर गुरु बख्शन दे फिर गुरु बोल। गोइंदवाल साहब आ गया साहबा दे मथे नहीं लगा सीधा लंगर च पहुंच फिर सेवा शुरू कर 6 महीने फिर सेवा की। साहब जी फिर लंगर आ गए, ओ गंगा राम तेनू तो सेठ बनाया सी इसे किस तरह हूं चरणा से कह के रोज लग गए, ऐ पातशाह तू देव सब कुछ दयाधार हम आकिर्त मैं किरत कर तेरिया दाता नू पा के तेनू भूल गया था मैनू बख्श। हजूर कह लगे गंगा रामा रो ना, तो 6 महीने मेरे सिखा की फिर सेवा की है, एक बारी फिर मंग लिया आखो श्री गुरु कहता चलू कहनी इधर गंगा राम रोई जाता है ते फुल मंगद मेनू फक आओ करिए अरदास। प्यारी सत्संग गंगा राम ने भी गलती की केवरी असी भी कर दें तो बख्शन वाला कौन है धन गुरु अरदास पातशाह जागवी जोत गुरु बैठे हैं गंगा राम रो के अरदास करता है की आओ आप भी कर लीजिए अरदास, पहले सेव बोलेगा पीछे सारी

ਮਨੁੱਖ ਨੇ ਧਰਤੀ ਨੂੰ ਪੁੱਟਿਆ ਨੂੰ ਪਾਣੀ ਜ਼ਰੂਰ ਮਿਲੀ, ਜਿਸ ਨੇ ਖੋਜਿਆ ਹੈ ਉਹਨੂੰ ਮਾਲਕ ਲੱਭਿਆ, ਜਿਸ ਸਿੱਖ ਨੇ ਮਨ ਜੋੜ ਕੇ ਅਰਦਾਸ ਕੀਤੀ ਹੈ ਉਹਦੀ ਅਰਦਾਸ ਜ਼ਰੂਰ ਮਿਲੀ ਹੈ। ਅੱਜ ਗੰਗਾ ਰਾਮ ਆਪਣੀਆਂ ਭੁੱਲਾਂ ਦਾ ਪ੍ਰਗਟਾਵਾ ਕਰਕੇ ਰੋਈ ਜਾਂਦਾ, ਇਹ ਵਾਹਿਗੁਰੂ ਮੈਨੂੰ ਬਖਸ਼ ਆਪਾਂ ਸਾਡੇ ਕੋਲੋਂ ਵੀ ਕਈ ਭੁੱਲਾਂ।

ਰੋ ਰੋ ਕੇ ਚਰਨਾਂ ਨੂੰ ਧੋ ਦੇ, ਪਾਤਸ਼ਾਹ ਮੈਨੂੰ ਬਖਸ਼। ਹਜ਼ੂਰ ਕਹਿਣ ਲੱਗੇ, ਗੰਗਾ ਰਾਮ ਭੁੱਲ ਗਏ ਹਾਂ ਪਰ ਤੀਜੇ ਪਾਤਸ਼ਾਹ ਮੇਰਾ ਨੇ ਸਾਈਂ ਕਹਿਣ ਲੱਗੇ, ਗੰਗਾ ਰਾਮਾ ਜਾ ਤੈਨੂੰ ਬਖਸ਼। ਗੰਗਾ ਰਾਮ ਇੱਕ ਵਾਰੀ ਫਿਰ ਮੰਗ ਲੈ, ਕਿਉਂਕਿ ਤੂੰ ਮੇਰੀ ਸਿੱਖਾਂ ਦੀ ਸੇਵਾ ਕੀਤੀ। ਗੰਗਾ ਰਾਮ ਨੇ ਹੱਥ ਜੋੜੇ, ਪਾਤਸ਼ਾਹ ਹੁਣ ਮੈਂ ਨਹੀਂ ਮੰਗਦਾ, ਜੋ ਤੈਨੂੰ ਚੰਗਾ ਲੱਗਦਾ ਹੋ ਦੇ। ਹਜ਼ੂਰ ਕਹਿਣ ਲੱਗੇ ਸੀ, ਗੰਗਾ ਰਾਮ ਤੂੰ ਅੱਗੇ ਨਿਰੀ ਮਾਇਆ ਮੰਗੀ ਸੀ, ਤੇ ਜਿਹੜੀ ਮਾਇਆ ਹੈ, ਮਾਇਆ ਦਾ ਅਰਥ ਹੈ ਮੈਂ ਆਇਆ, ਜਿੱਥੇ ਮੈਂ ਆ ਗਈ ਉੱਥੇ ਵਾਹਿਗੁਰੂ ਭੁੱਲ ਜਾਂਦਾ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ। ਗੰਗਾ ਰਾਮ ਹੁਣ ਤੈਨੂੰ ਮਾਇਆ ਵੀ ਦੇਵਾਂਗੇ ਤੇ ਨਾਲ ਇੱਕ ਪਦਾਰਥ ਹੋਰ ਵੀ ਦੇਵਾਂਗੇ, ਪਾਤਸ਼ਾਹ ਕਰੋ ਬਖਸ਼ਿਸ਼। ਹਜ਼ੂਰ ਕਹਿਣ ਲੱਗੇ, ਗੰਗਾ ਰਾਮ ਸਵਾਸ ਸਵਾਸ ਜਪਿਆ ਕਰ, ਸਤਨਾਮ ਬਾਣੀ ਪੜਿਆ ਕਰ, ਸਤਸੰਗ ਕਰਿਆ ਕਰ, ਦਾਨ ਪੁੰਨ ਕਰਿਆ ਕਰ। ਜੇ ਨਾਮ ਦੀ ਬਖਸ਼ਿਸ਼ ਤੇਰੇ ਤੇ ਹੋਈ, ਜੇ ਨਾਮ ਦਾ ਧਨ ਤੇਰੇ ਕੋਲ ਹੋਵੇਗਾ, ਤਾਂ ਹੁਣ ਇਹ ਮਾਇਆ ਜਿਹੜੀ ਹੈ ਤੇਰੇ ਉੱਤੇ ਵਾਰ ਨਹੀਂ ਕਰੇ, ਤੈਨੂੰ ਵਰਗ ਲਾਏਗੀ। ਮੁਰਗਾਬੀ ਪਾਣੀ ਚ ਰਹਿੰਦੀ ਹੋਈ ਪਾਣੀ ਤੂੰ ਨਿਆਰੀ ਕਿਉਂ ਹੈ? ਕੁਦਰਤ ਨੇ ਉਹਦੇ ਪਰਾਂ ਨਾਲ ਖਿੰਦਿਆਈ ਲਾਈ ਹੁੰਦੀ, ਪਾਣੀ ਵਿਚ ਵੀ ਰਹਿੰਦੀ ਹੈ, ਉੱਡ ਵੀ ਜਾਂਦੀ। ਇਸੇ ਤਰ੍ਹਾਂ ਬਾਬੇ ਨੇ ਗ੍ਰਸਤ ਨੂੰ ਉੱਚਾ ਦੱਸਿਆ ਤੇ ਗ੍ਰਸਤੀ ਨੂੰ ਕਿਹਾ ਹੈ ਮਾਇਆ ਵਿਚ ਰਹਿ ਕੇ, ਕਾਰੋਬਾਰ ਬਾਰਾਂ ਵਿਚ ਰਹਿ ਕੇ ਕਿਸ ਤਰ੍ਹਾਂ ਰਹਿਣਾ? ਜੈਸੇ ਜਨਮੇ ਕਮਲ ਨਿਰਾਲਮ ਮੁਰਗਾਈ। ਮੁਰਗਾਬੀ ਦੇ ਪਰਾਂ ਨਾਲ ਕੁਦਰਤ ਨੇ ਸੰਧਿਆਈ ਲਾਈ, ਪਾਣੀ ਦਾ ਅਸਰ ਨਹੀਂ ਹੁੰਦਾ। ਜਿਨ੍ਹਾਂ ਗੁਰਸਿੱਖਾਂ ਦੇ ਮਨ ਦੇ ਉੱਤੇ ਨਾਮ ਬਾਣੀ ਦੀ ਸੰਧਿਆਈ ਹੈ, ਉਹਨਾਂ ਉੱਤੇ ਮਾਇਆ ਦਾ ਕੋਈ ਅਸਰ ਨਹੀਂ ਹੈ। ਆਉਂਦੀ ਹੈ ਫਿਰ ਮਾਇਆ ਪ੍ਰਾਪਤ ਕਰਕੇ ਕਾਰੋਬਾਰਾਂ ਵਿਚ ਚੜ੍ਹਦੀਆਂ ਕਲਾ ਵੇਖ ਕੇ, ਤੇ ਫਿਰ ਗੁਰੂ ਨਾਨਕ ਦਾ ਸ਼ੁਕਰਾਨਾ ਅਦਾ ਕਰਦੇ ਹਨ। ਉਹ ਪਿਆਰੀ ਸਾਧ ਸੰਗਤ ਤੋਂ ਮਾਇਆ ਤੋਂ ਲਿਖਿਆ ਹੈ ਗੰਗਾ ਰਾਮ ਨੂੰ ਸਾਹਿਬਾਂ ਨੇ ਮੰਜੀ ਬਖਸ਼ ਤੇ ਕਿਹਾ, ਗੰਗਾ ਰਾਮ ਤੋਂ ਗੁਰੂ ਕੇ ਲੰਗਰ ਦੀ ਸੇਵਾ ਕੀਤੀ ਹੈ, ਹੁਣ ਤੂੰ ਆਪ ਵੀ ਨਾਮ ਜਪ ਤੇ ਲੋਕਾਂ ਨੂੰ ਵੀ ਜਪਾਇਆ ਕਰ, ਸਤਨਾਮ। ਨਾਮ ਦੀਆਂ ਦਾਤਾਂ ਪ੍ਰਾਪਤ ਕਰਕੇ ਤੇ ਗੰਗਾ ਰਾਮ ਹੁਣ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੀ ਉਸਤ ਕਰਦਾ ਹੈ। ਕਿਸ ਤਰ੍ਹਾਂ? ਜਿਸ ਤਰ੍ਹਾਂ ਭੱਟਾ ਨੇ ਕੀਤੀ ਹੈ। ਤੁਸੀਂ ਵੀ ਪਿਆਰ ਨਾਲ ਪੜ੍ਹੋ ਇਸ ਤੁਕ ਨੂੰ, ਫਿਰ ਸਮਾਪਤੀ ਕਰੀਏ।

0: પ્યારી સાસુ અનુકૂળ નાની પાઠશાળી ની ખીડી ફુલવાડી પર્વત માં આવી પાઈ આપ ધન હો દૂર લેડે તો ચાલ કે હંસ ઉડારી અમાર કે સત્સંગ રૂપી માન સરોવર જુડ કે આજ તો દાત તુસી ભી પ્રાપ્ત કીતી હૈ જો તીજે ગુરુ નાનક ને ગંગારામ નું બખ્શી હૈ તો આવો ਇਸ ਦਾਤ ਨੂੰ ਸੰਭਾਲੀਏ ਮਾਲਕ ਦੀਆਂ ਦਾਤਾਂ ਪ੍ਰਾਪਤ ਕਰਕੇ ਤੇ ਸਵਾਸ ਸਵਾਸ ਜਪੀਏ ਸਤਨਾਮ ਬਾਣੀ ਨਾਲ ਜੁੜੀਏ ਸਤਿਗੁਰੂ ਦੇ ਸ਼ੁਕਰਾਨੇ ਵੀ ਜੁੜੀਏ ਇਹਦਾ ਫਲ ਜੀਵਨ ਸਫਲਾ ਫਿਰ ਸਾਡਾ ਇਹ ਲੋਕ ਸੁਖੀਏ ਲੋਕ ਸੁਰੇ ਨੇ ਨਾਨਕ ਸਾਹਿਬ ਸਾਹਿਬ ਨੇ ਬਾਬਾ ਜੀ ਨੇ ਬਖਸ਼ਿਸ਼ ਗੁਰਮੁਖ ਪਰਿਵਾਰ ਤੇ ਕੀਤੀ ਮਹਾਨ ਜਗ ਆਰੰਭ ਬਾਣੀ ਦੇ ਸੋਮੇ ਚੱਲ ਰਹੇ ਕਿਸੇ
1: ਘਰ ਦੋ ਕਿਸੇ ਘਰ ਪੰਜ ਕਿਸੇ ਘਰ ਉਹ ਸੇਵਾ ਕਰ ਲਿਆ ਮਹਾਰਾਜ ਬੜੇ ਖੁਸ਼ ਹੋਏ ਕਹਿੰਦੇ ਚਲੋ ਅੱਜ ਇੰਜ ਹੀ ਠੀਕ ਹੈ ਕਹਿੰਦੇ ਪਿੰਡ ਇਕੱਠਾ ਹੋਇਆ ਸੀ ਸਿਓ ਰਾਮ ਨਗਰ ਤੇ ਪਿੰਡ ਦੇ ਮੁਖੀ ਇੱਕ ਨੂੰ ਫੜਨ ਤੇ ਕਹਿਣ ਆ ਦੋ ਸਿੱਖ ਤੇਰੇ ਨਾਲ ਦੂਜੇ ਨੂੰ ਫੜਨ ਆ ਤਿੰਨ ਸਿੱਖ ਤੇਰੇ ਨਾਲ ਤੀਜੇ ਨੂੰ ਫੜਨ ਆ ਦੋ ਤੇਰੇ ਨਾਲ ਵੀ ਇਹਨਾਂ ਨੂੰ ਘਰ ਲਿਜਾਓ ਆਰਾਮ ਵੀ ਕਰਾਉਣਾ ਪ੍ਰਸ਼ਾਦਾ ਵੀ ਛਕਾਉਣਾ ਜਾਂ ਪ੍ਰਸ਼ਾਦਾ ਛਕਾ ਕੇ ਫਿਰ ਮੋੜ ਦੇਣਾ ਸੇਵਾ ਵੀ ਇੰਜ ਘਰੋਂ ਕਰੀ ਹੋ ਜਾਏਗਾ ਸੌਖਾ ਕੰਮ ਕਹਿੰਦੇ ਉਸੇ ਬਰਾਦਰੀ ਦਾ ਇੱਕ ਸਿੱਖ ਬਹੁਤ ਗਰੀਬ ਉਹਦੇ ਵਿੱਚ ਖੜਾ ਸੀ ਮੁਖੀਆਂ ਨੇ ਉਹਦੀ ਵੀ ਬਾਂਹ ਫੜ ਲਈ ਤੇ ਜਦੋਂ ਬਾਂਹ ਫੜ ਲਈ ਵੇਖਿਆ ਤੇ ਗਰੀਬ ਬੜਾ ਕਹਿੰਦੇ ਉਹਦੇ ਨਾਲ ਨਾ ਦੋ ਨੀ ਤੋਰੇ ਪੰਜ ਨੀ ਤੋਰੇ ਇੱਕ ਤੋਰਿਆ ਕਹਿੰਦੇ ਇੱਕ ਦੀ ਤੂੰ ਸੇਵਾ ਹੁਣ ਸਾਰਾ ਇਕੱਠ ਹੋਵੇ ਇਕੱਠਾ ਸਾਹਮਣੇ ਹੋਵੇ ਕਲਗੀਆਂ ਲਾ ਹੈ ਜੀ ਪਿੰਡ ਹੋਵੇ ਇਕੱਠਾ ਤੇ ਕਈ ਵਾਰੀ ਨਾ ਨਹੀਂ ਹੁੰਦੀ ਕਹਿੰਦੇ ਆਉਂ ਸਿੱਖ ਦੀ ਬਾਂਹ ਫੜ ਲਈ ਉਸ ਸਿੱਖ ਦਾ ਨਾਂ ਇਤਿਹਾਸ ਚ ਆਇਆ ਭਾਈ ਮਿਲਾਗਰ ਸਿੰਘ ਜਿਹੜਾ ਉਸ ਘਰ ਗਿਆ ਘਰ ਵਾਲੇ ਦਾ ਨਾਂ ਨਹੀਂ ਇਤਿਹਾਸ ਪਤਾ ਲੱਗਾ ਜਿਹਨੇ ਖੜਿਆ ਗਰੀਬੜੇ ਸਿੱਖ ਨੇ ਉਹਦਾ ਨਾਂ ਨਹੀਂ ਜਿਹੜਾ ਗਿਆ ਉਹਦਾ ਨਾਂ ਭਾਈ ਮਿਲਾਗਰ ਸਿੰਘ ਆਇਆ ਜਦੋਂ ਕਹਿੰਦੇ ਉਹ ਆਪਣੇ ਗੁਰੂ ਗੋਬਿੰਦ ਸਿੰਘ ਦੇ ਸਿੱਖ ਨੂੰ ਘਰ ਲਿਜਾ ਰਿਹਾ ਨਾ ਗਰੀਬ ਬਰਾਦਰੀ ਦੇ ਕਹਿਣ ਤੇ ਰਾਜ ਸੋਚਾਂ ਸੋਚਦਾ ਜਾਂਦਾ ਪਿਆ ਖਵਾਵਾਂਗਾ ਕੀ ਘਰ ਹੈ ਕੁਝ ਨੀ ਕਹਿੰਦੇ ਆਪਣੇ ਘਰ ਲਿਜਾ ਕੇ ਬੰਦੇ ਨੂੰ ਜਿਵੇਂ ਕੋਈ ਸੋਚ ਲੱਗੀ ਹੋਵੇ ਕੀ ਖਵਾਵਾਂ ਕੀ ਖਵਾਵਾਂ ਕਿੰਨਾ ਦੋ ਚਾਰ ਮਿੰਟ ਸਿੱਖ ਖੜਾ ਰਿਹਾ ਸਾਨੂੰ ਕੋਈ ਆਪਣੇ ਘਰ ਜਾ ਕੇ ਜੇ ਖੜਾ ਕਰਦੇ ਉੱਥੇ ਹੀ ਕੰਮ ਸ਼ੁਰੂ ਹੋ ਜਾਂਦਾ ਹੈ ਆ ਵੀ ਨਿਰਧਨ ਨੂੰ ਪਾਲਣਾ ਭਾਈ ਮਿਲਾਗਰ ਸਿੰਘ ਕਹਿੰਦਾ ਗੁਰੂ ਕੇ ਪਿਆਰਿਆ ਬਿਠਾਏਗਾ ਨਹੀਂ ਕਹਿਣ ਲੱਗਾ ਸਿੱਖਾ ਮੇਰੇ ਘਰ ਚੰਗੀ ਚਾਦਰ ਵੀ ਨਹੀਂ ਜਿਹਦੇ ਤੇ ਤੈਨੂੰ ਬਿਠਾਵਾਂ ਤੇ ਮੋਢੇ ਤੇ ਨਾ ਹਜ਼ੂਰੀਆ ਪਿਆ ਸਿੱਖ ਨੇ ਉਹ ਫੜ ਲਿਆ ਕਹਿੰਦਾ ਇਹੀ ਵਿਛਾ ਦੇ ਇਹਦੇ ਤੇ ਬਹਿ ਜਾਂਦੇ ਸਿੱਖਾ ਇਹ ਪਰਨਾ ਮੈਲ ਹੈ ਝੂਠ ਹੈ ਸਿੱਖ ਨੇ ਜਲ ਮੰਗਵਾਇਆ ਪੰਜ ਪੌੜੀਆਂ ਪੰਜ ਵਾਰੀ ਪਹਿਲੀ ਪੌੜੀ ਪੜ ਕੇ ਜਲ ਛਿਣਕਿਆ ਕਹਿਣ ਲੱਗਾ ਬੈਠਣ ਯੋਗ ਹੋ ਗਿਆ ਹੁਣ ਬਿਠਾਇਆ ਤੇ ਸਾਧ ਸੰਗਤ ਪਤੀਲੇ ਵਿੱਚ ਪਾਣੀ ਪਾ ਕੇ ਨਾ ਪਾਣੀ ਉਹ ਗਰੀਬ ਪਰਿਵਾਰ ਤੇ ਪੀਲੂ ਅੰਗੂਠੇ ਨਾਲ ਪੋਲੇ ਕਰ ਕਰਕੇ ਨਾ ਪੀਲੂ ਤੇ ਆਉਂ ਭਾਈ ਮਿਲਾਗਰ ਸਿੰਘ ਨੂੰ ਫੜਾਉਂਦਾ ਤੇ ਮੂੰਹ ਉਧਰ ਨਹੀਂ ਕਰਦਾ ਸ਼ਰਮ ਆਉਂਦੀ ਏ ਤੇ ਪਾਣੀ ਦਾ ਗਲਾਸ ਨਾਲ ਰੱਖਤਾ ਤੇ ਪੀਲੂ ਖਵਾ ਰਿਹਾ ਪੀਲੂ ਤੇ ਨਾਲ ਮੂੰਹ ਉਧਰ ਕਰਕੇ ਕਹਿੰਦਾ ਸਿੱਖਾਂ ਜੋ ਹੈਗਾ ਪ੍ਰਵਾਨ ਕਰ ਲਈ ਮੇਰੇ ਘਰ ਗਰੀਬੀ ਬੜੀ ਹੁਣ ਖਾਲਸਾ ਜੀ ਆ ਵੀ ਨਿਰਧਨ ਨੂੰ ਪਾਲਣਾ ਜੇ ਇਤਿਹਾਸ ਚ ਲਿਖਿਆ ਦੋ ਗਲਾਸ ਪਾਣੀ ਤੇ ਚਾਰ ਪੀਲੂ ਭਾਈ ਮਿਲਾਗਰ ਸਿੰਘ ਨੇ ਖਾਧੇ ਚਾਰ ਪੀਲੂ ਤੇ ਪਾਣੀ ਦੋ ਗਲਾਸ ਪੀ ਕੇ ਤੇ ਆਵਾਜ਼ ਦਿੱਤੀ ਸਿੱਖਾਂ ਮੈਂ ਤ੍ਰਿਪਤ ਹੋ ਗਿਆ ਆਪ ਸਤਨਾਮ ਹੁਣ ਉਹ ਜਿਹੜਾ ਗਰੀਬ ਸਿੱਖ ਸੀ ਨਾ ਉਹ ਸੋਚਦਾ ਹੈ ਕਿ ਜਾਂ ਤੇ ਸਤਿਗੁਰੂ ਨੂੰ ਸ਼ਿਕਾਇਤ ਕਰੇਗਾ ਜਾ ਕੇ ਤੇ ਜਾਂ ਜ਼ਰੂਰ ਰੌਲਾ ਪਾਏਗਾ ਇੱਥੇ ਭੇਜਿਆ ਪ੍ਰਸ਼ਾਦਾ ਕੀ ਮਿਲਣਾ ਬਿਆਹ ਪ੍ਰਸ਼ਾਦਾ ਨਹੀਂ ਮਿਲਿਆ ਬਿਆਹ ਪ੍ਰਸ਼ਾਦਾ ਕੀ ਮਿਲਣਾ ਚਾਵਲ ਵੀ ਨਹੀਂ ਮਿਲੇ ਚਾਵਲ ਕੀ ਮਿਲਣੇ ਕੋਈ ਬਹੇ ਚਾਵਲ ਵੀ ਨਹੀਂ ਮਿਲੇ ਪੀਲੂ ਮਿਲੇ ਪਰ ਹੈਰਾਨ ਰਹਿ ਗਿਆ ਉਹ ਗਰੀਬ ਸਿੱਖ ਕਿ ਗੁਰੂ ਗੋਬਿੰਦ ਸਿੰਘ ਦਾ ਸਿੱਖ ਗੱਲ ਚ ਪੱਲਾ ਪਾ ਕੇ ਕਹਿੰਦਾ ਸਿੱਖਾ ਤੇਰਾ ਨਾਂ ਕੀ ਏ ਉਹ ਅਜੇ ਵੀ ਡਰਿਆ ਨਾਂ ਕਿਉਂ ਪੁੱਛ ਰਿਹਾ ਤੇਰਾ ਨਾਂ ਦੱਸਿਆ ਨਹੀਂ ਸਿੱਖਾ ਜੋ ਗੁਰੂ ਨੇ ਤੈਨੂੰ ਬਖਸ਼ਿਆ ਤੂੰ ਮੇਰੀ ਸੇਵਾ ਕੀਤੀ ਅਰਦਾਸ ਕਰਨੀ ਤੇਰੀ ਉਹਦੀ ਅਰਦਾਸ ਕੀਤੀ ਸਤਿਗੁਰੂ ਇਹਨੂੰ ਚੜ੍ਹਦੀ ਕਲਾ ਬਖਸ਼ੀ ਖਾਲਸਾ ਜੀ ਇਹ ਵੀ ਨਿਰਦਨ ਨੂੰ ਪਾਲ ਇਹ ਸਵੇਰ ਦੇ ਦੀਵਾਨ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਿਵਰਾਮ ਨਗਰ ਵਿੱਚ ਸਪੈਸ਼ਲ ਭਾਈ ਮਲਾਗਰ ਸਿੰਘ ਨੂੰ ਖੜਾ ਕਰਕੇ ਸਾਰੀ ਸੰਗਤ ਨੂੰ ਬਚਨ ਸੁਣਾਇਆ ਕਿ ਇਸ ਸਿੱਖ ਨੂੰ ਰਾਤੀ ਪ੍ਰਸ਼ਾਦਾ ਵੀ ਨਹੀਂ ਮਿਲਿਆ, ਇਸ ਸਿੱਖ ਨੂੰ ਰਾਤੀ ਕੋਈ ਚਾਵਲ ਵੀ ਨਹੀਂ ਮਿਲੇ, ਪੀਲੂ ਖਾਧੇ ਨੇ, ਪਰ ਤਾਂ ਵੀ ਸਿੱਖ ਦੇ ਭਲੇ ਦੀ ਅਰਦਾਸ ਕਰਕੇ ਆਇਆ। ਦੂਜੇ ਬੰਦੇ ਮਸੰਦਾਂ ਦਾ ਨਕਸ਼ਾ ਖਿੱਚਿਆ ਕਿ ਕਈ ਕੁਝ ਲੋਕ ਉਹਨਾਂ ਨੂੰ ਛਕਾਉਂਦੇ ਸੀ ਪਰ ਉਹ ਡਰਾਵਾ ਪਾਉਂਦੇ ਸੀ, ਸਾਡੀ ਸੇਵਾ ਨਾ ਕੀਤੀ ਤੁਹਾਨੂੰ ਸ਼ਰਾਬ ਦੇ ਦਿਆਂਗੇ। ਇਹਨੂੰ ਪੀਲੂ ਮਿਲੇ ਨੇ ਪਰ ਇਹ ਵੀ ਤਾਂ ਵੀ ਸਿੱਖ ਦੇ ਭਲੇ ਦੀ ਅਰਦਾਸ ਕਰਕੇ ਆਇਆ। ਗੁਰੂ ਗੋਬਿੰਦ ਸਿੰਘ ਜੀ ਨੇ ਭਰੀ ਸੰਗਤ ਵਿੱਚ ਇਹ ਗੱਲ ਆਖੀ ਸੀ, ਧਨ ਸਿੱਖਾ ਧਨ ਸਿੱਖਾ ਤੇਰੀ ਧਨ ਕਮਾਈ, ਤੇਰੇ ਵਰਗੀ ਇਹੋ ਜਿਹੀ ਨਿਮਰਤਾ ਇਹੋ ਜਿਹਾ ਜਰਨ, ਧਨ ਸਿੱਖਾ ਤੇਰੀ ਸਿੱਖੀ ਧਨ ਹੈ, ਧਨ ਸਿੱਖਾ ਤੇ ਸਿੱਖ ਨੇ ਨਾਲ ਹੀ ਵਡਿਆਈ ਕੋਲ ਨਹੀਂ ਰੱਖੀ, ਆਖਿਆ ਧਨ ਦਾਤਾ ਧਨ ਦਾਤਾ ਸਭ ਤੇਰੀ ਬਖਸ਼ਿਸ਼ ਹੈ ਧਨ ਦਾਤਾ। ਗੁਰੂ ਆਪ ਪ੍ਰਗਟ ਕਰਦਾ ਜੀ ਇਹੋ ਜਿਹੇ ਸਿੱਖਾਂ ਦਾ ਨਕਸ਼ਾ, ਇਹ ਵੀ ਨਿਰਧਨ ਨੂੰ ਪਾਲਣਾ, ਕਿਸੇ ਦੀ ਗਰੀਬੀ ਨੂੰ ਔਗਣ ਨੂੰ ਜਰਿਆ ਰੌਲਾ ਨਹੀਂ ਪਾਇਆ ਉਹਦਾ ਵੀ ਭਲਾ। ਇਹ ਭਾਈ ਫੱਗੂ ਗੁਰੂ ਪਿਆਰਿਓ ਰੁਮਾਲ ਖੋਲਿਆ ਅਰਦਾਸ ਕਰਕੇ ਸਤਿਗੁਰੂ ਕੁਝ ਕੱਢ ਦੇਣਾ ਤਾਂ ਕਿ ਇਸ ਗਰੀਬ ਸਿੱਖ ਦੀ ਵੀ ਬੀਬੀ ਦੀ ਵੀ ਹਾਜ਼ਰੀ ਲੱਗ ਜਾਵੇ। ਤੇ ਗੁਰੂ ਤੇਗ ਬਹਾਦਰ ਭਰੇ ਦਿਵਾਂ ਚ ਕਹਿੰਦੇ ਫਿਰ ਅੱਗੇ ਸੁਣਾ, ਕਹਿੰਦੇ ਸਤਿਗੁਰੂ ਜਦੋਂ ਰੁਮਾਲ ਖੋਲਿਆ ਅਰਦਾਸ ਕਰਕੇ ਅੰਦਰ ਇੱਕ ਵਿਸ਼ਵਾਸ ਦਾ ਖਾਨਾ ਸੀ ਖਾਨਾ ਕਿ ਗੁਰੂ ਜ਼ਰੂਰ ਆਪੇ ਕੁਝ ਨਾ ਕੁਝ ਕਰੇਗਾ ਕਿਰਪਾ। ਪਾਈ ਤੇ ਆਪਣੇ ਹੱਥੀ ਸੀ, ਕੂੜਾ ਫਰੋਲਾਂ ਕੂੜਾ ਫਰੋਲਾਂ ਕੂੜਾ, ਪਰ ਉਦੋਂ ਚਾ ਚੜ ਗਿਆ ਜਦੋਂ ਉਸੇ ਰੁਮਾਲ ਚੋਂ ਇੱਕ ਬੇਰ ਦੀ ਗਿਟਕ, ਅੱਖ ਸਤਨਾ ਬੇਰ ਦੀ ਗਿਟਕ ਨਿਕਲ ਗਈ। ਸੰਗ ਭਰੇ ਦਿਵਾਂ ਚ ਪੁੱਛਦੇ ਗੁਰੂ ਤੇਗ ਬਹਾਦਰ ਫੇਰ ਭਾਈ ਫੱਗੂ ਸੱਚੇ ਪਾਤਸ਼ਾਹ ਮੈਨੂੰ ਚਾਹ ਚੜ ਗਿਆ ਤੇ ਕਈ ਮੰਗਾਈ ਤਿੰਨ ਚਾਰ ਟੱਪ ਮਾਰੇ ਵਿਹੜੇ ਵਿੱਚ ਤੇ ਬੇਰ ਦੀ ਗਿਟਕ ਰੱਖਤੀ, ਫੇਰ ਪੰਜ ਪੌੜੀਆਂ ਪੜੀਆਂ ਤੇਰੇ ਚਰਨਾਂ ਚ ਅਰਦਾਸ ਕੀਤੀ ਕਿ ਇੰਜ ਬੇਰ ਦੀ ਗਿਟਕ ਕਦੀ ਬੂਟਾ ਨਹੀਂ ਬਣਦੀ, ਕਿਰਪਾ ਕਰਨੀ ਇਹ ਬੇਰ ਦੀ ਗਿਟਕ ਦਾ ਬੂਟਾ ਬਣ ਜੇ। ਔਗਣ ਨੂੰ ਪਿਆਰਿਓ ਥੋੜਾ ਜਿਹਾ ਸਮਾਂ ਬਰਦਾਸ਼ਤ ਕਰ ਲਿਆ ਕਲੇਸ਼ ਦਾ ਸਮਾਂ, ਉਹਦਾ ਵੀ ਭਲਾ ਬਹੁਤ ਲੋੜ ਹੈ। ਅਰਦਾਸ ਕਰੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ, ਇਹ ਬੇਰੀ ਅੱਜ ਤੱਕ ਮੌਜੂਦ ਹੈ। ਸਿੰਘ ਸਾਹਿਬ ਗਿਆਨੀ ਚਰਨ ਸਿੰਘ ਇਸ ਬੇਰੀ ਦੇ ਆਪ ਦਰਸ਼ਨ ਕਰਕੇ ਆਏ ਨੇ, ਅੱਜ ਤੱਕ ਇਹ ਬੇਰੀ ਮੌਜੂਦ ਹੈ, ਇਤਿਹਾਸਕ ਸਥਾਨ ਹੈ ਉੱਥੇ। ਆ ਖਾਲਸਾ ਕਿਸੇ ਦੇ ਔਗਣ ਨੂੰ ਥੋੜਾ ਜਿਹਾ ਬਰਦਾਸ਼ਤ ਕਰਕੇ ਕਲੇਸ਼ ਦਾ ਸਮਾਂ ਲੰਘਾ ਦੇਣਾ। ਥੋੜਾ ਜਿਹਾ ਅੱਗੇ ਚੱਲਾਂਗੇ, ਆਓ ਇੱਕ ਵਾਰੀ ਇਹ ਪੰਕਤੀ ਬੋਲੀਏ, ਫਿਰ ਦੁਬਾਰਾ ਬੇਨਤੀ ਕਰ ਰਹੇ ਹਾਂ। ਇਹ ਵੀ ਨਿਰਧਨ ਨੂੰ ਪਾਲਣਾ, ਕਿਸੇ ਦੇ ਔਗਣ ਨੂੰ ਥੋੜਾ ਜਿਹਾ ਯਰ ਕੇ ਕਲੇਸ਼ ਦਾ ਸਮਾਂ ਲੰਘਾ ਦੇਣਾ।

ਅਰਦਾਸ ਕਰਿਓ। ਸਮਾਪਤੀ ਤੋਂ ਬਾਅਦ ਵੀ ਹਮੇਸ਼ਾ ਇਹ ਪੰਕਤੀਆਂ ਸਾਡੇ ਕੰਨਾਂ 'ਚ ਗੂੰਜਦੀਆਂ ਰਹਿਣ। ਮਨ ਤੇ ਦੌੜੇਗਾ ਜੀ, ਦੌੜੇਗਾ, ਪਰ ਦੂਜੀ ਅਰਦਾਸ ਕਰਨੀ ਹੈ। ਕੋਈ ਪੰਡਿਤ ਸੀ ਨਾ ਪੰਡਿਤ, ਉਹਨੇ ਬੇੜੀ ਵਾਲੇ ਨੂੰ ਕਿਹਾ ਸੀ ਮੈਂ ਪਾਰ ਕਰਨਾ, ਉਹਨੇ ਕਿਹਾ ਬਹਿ ਜਾ ਹੋਰ ਸਵਾਰੀਆਂ ਆ ਲੈਣ। 8-10 ਮੁੰਡੇ ਆ ਗਏ ਕਾਲਜ ਦੇ, ਉਹ ਕਹਿੰਦੇ ਅਸੀਂ ਵੀ ਪਾਰ ਕਰਨਾ, ਉਹਨੇ ਕਿਹਾ ਵੀ ਹੁਣ ਸਵਾਰੀਆਂ ਹੋ ਗਈਆਂ 12-13 ਪਾ ਲਿਆ, ਹੁਣ ਬੇੜੀ ਤੇ ਪਾਰ ਕਰਾ ਰਿਹਾ ਸੀ ਤੇ 10-12 ਕਾਲਜ ਦੇ ਮੁੰਡਿਆਂ ਨੇ ਮਜ਼ਾਕ ਸੋਚਿਆ, ਸਿਰ ਤੇ ਬਾਲ ਨਹੀਂ ਸੀ ਉਹਦੇ, ਉਸ ਪੰਡਿਤ ਦੇ। ਧੁੱਪ ਪੈ ਰਹੀ ਸੀ ਤੇ ਲਿਸ਼ਕ ਰਿਹਾ ਸੀ ਸਿਰ, ਇੱਕ ਨੇ ਮਜ਼ਾਕ ਕੀਤਾ, ਥੱਪਾ ਮਾਰਿਆ, ਘੜਾ ਪੱਕਾ, ਦੂਜੇ ਨੇ ਮਾਰਿਆ ਮਜ਼ਾਕ, ਧਿਆਨ ਦੇਣਾ। ਕਮਾਈ ਵਾਲਾ ਸੀ ਪੰਡਿਤ, ਅੱਖਾਂ ਬੰਦ ਕੀਤੀਆਂ, ਸਿਮਰਨ ਚ ਜੁੜਿਆ ਤੇ ਕਹਿੰਦੇ ਆਕਾਸ਼ਵਾਣੀ ਹੋਈ, ਇਹ ਪੰਡਿਤ ਤੂੰ ਹੁਕਮ ਕਰ ਤੇ ਇਹ ਬੇੜੀ ਡੋਬ ਕੇ ਇਹਨਾਂ ਸਾਰਿਆਂ ਨੂੰ ਮਾਰ ਦੇ, ਤੈਨੂੰ ਬਚਾ ਲਾਂ, ਮੇਰੇ ਕੋਲ ਤੇਰੀ ਬੇਇੱਜ਼ਤੀ ਨਹੀਂ ਬਰਦਾਸ਼ਤ ਹੋ ਰਹੀ। 10 ਬੇੜੀ ਡੋਬਦਿਆਂ ਇਹਨਾਂ ਸਾਰਿਆਂ ਨੂੰ ਜਿਹੜੇ ਤੈਨੂੰ ਮਜ਼ਾਕ ਕਰ ਰਹੇ ਹੈ ਵੀ ਇਹ ਸੰਤਾਂ ਨਾਲ ਮਸ਼ਕਰੀ, ਕੁੱਲ ਡੋਬਣ ਕੀ ਰੀਤ, ਤੇਰੀ ਸੰਤ ਅਵਸਥਾ। ਤੇ ਕਹਿੰਦੇ ਉਸ ਪੰਡਿਤ ਦੀ ਅਵਸਥਾ ਕੀ ਸੀ, ਪਰਕਾ ਬੁਰਾ ਨਾ, ਕੀ ਆਖਿਆ, ਕਹਿੰਦਾ ਐ ਪਰਮੇਸ਼ਰ ਤੈਨੂੰ ਕੀ ਹੋ ਗਿਆ, ਅੱਜ ਤੈਨੂੰ ਕੀ ਹੋ ਗਿਆ, ਤੂੰ ਕਹਿ ਰਿਹਾ ਆਕਾਸ਼ਵਾਣੀ ਹੋਈ, ਤੇਰੀ ਬੇਇੱਜ਼ਤੀ ਨਹੀਂ ਬਰਦਾਸ਼ਤ ਹੋ ਰਹੀ, 10 ਸਾਰਿਆਂ ਨੂੰ ਡੋਬ ਕੇ ਮਾਰ ਰਹੇ। ਉਹ ਪੰਡਿਤ ਦੇ ਅੰਦਰੋਂ ਕੀ ਨਿਕਲਿਆ, ਐ ਪਰਮੇਸ਼ਰ ਜੇ ਤੂੰ ਮੇਰੇ ਤੇ ਦਿਆਲੂ ਹੋਇਆ ਤੇ ਇਹਨਾਂ ਨੂੰ ਡੋਬ ਕੇ ਨਾ ਮਾਰ, ਇਹਨਾਂ ਦੀ ਮਾੜੀ ਮਤ ਡੋਬ ਦੇ। ਆਖੋ ਸਤਨਾਮ, ਆ ਮੰਗਲਿਆ ਕਰੋ, ਜਿਹਦੇ ਜਿਹੜਾ ਬੰਦਾ ਤੁਹਾਨੂੰ ਤੰਗ ਕਰੇ ਨਾ, ਉਹ ਨਹੀਂ ਵੀ ਦੋ ਪਾਠ ਸਮਣੀ ਸਾਹਿਬ ਕਰ ਰਿਹਾ ਤੇ ਇਹਨੂੰ ਸੜਕ ਤੇ ਰੋਲਦਾ ਵੇਖਾਂ, 5 ਪਾਠਾਂ 'ਚ ਸੈਂਚੀ ਲਾਈ, ਇਹਨੂੰ ਰੋਟੀ ਤੋਂ ਆਤਰ ਵੇਖ, ਇਹ ਅਰਦਾਸ ਕਰਦੇ ਕਰੋ, ਸਤਿਗੁਰੂ ਕਿਰਪਾ ਕਰੋ, ਮਿਹਰ ਕਰੋ, ਉਹਦੀ ਜ਼ਿੰਦਗੀ 'ਚੋਂ ਇਹ ਔਗਣ ਕੱਟ ਦੇ, ਉਹਦੇ ਔਗਣ ਦੀ ਬੇਨਤੀ ਹੋ ਜਾਏ, ਬਸ ਉਹਦੀ ਮਾੜੀ ਮਤ ਦੂਰ ਕਰ ਦੇ। ਇਹ ਕਰ, ਇਹ ਲੋੜ ਹੈ, ਗੁੱਸਾ ਨਾ ਕਰਿਓ। ਪਤਾ ਨਹੀਂ ਆਪਣੀ ਕੋਈ ਸੰਗਤ ਦਾ ਕਿਹੜਾ, 2 ਸਾਲ ਦੀ ਗੱਲ ਏ, ਉਹਨੇ ਮੈਨੂੰ ਕਿਹਾ ਸੀ, ਕਹਿੰਦੀ ਸ਼ਹੀਦਾਂ ਤੇ ਚੁਪਹਿਰੇ ਨੇ ਬਹੁਤ ਬਖਸ਼ਿਸ਼, ਹਿੰਦੀ ਚ ਗੱਲ ਕਰਦੇ ਸੀ ਕੋਈ ਸੀ ਬੀਬੀ ਸੀ, ਮੈਂ ਕਿਹਾ ਹਾਂ ਬਹੁਤ ਬਖਸ਼ਿਸ਼, ਕਹਿੰਦੀ ਮੈਂ 25 ਚੁਪਹਿਰੇ ਕਰੂੰਗੀ, ਮੇਰਾ ਦੇਵਰ ਮਰ ਜਾਏ ਤਾਂ ਬਹੁਤ ਅੱਛਾ, ਉਹਦਾ ਵਚਨ ਸੀ। ਮੈਂ ਕੰਨਾਂ ਨੂੰ ਹੱਥ ਲਾ, ਮੈਂ ਕਿੰਨੀ ਲੋੜ ਏ ਸੰਗਤ ਕਰਨ ਦੀ, ਇੱਕ ਇਹ ਚਾਂਸ ਹੋਇਆ ਸੀ, ਇੱਕ ਬੰਦਾ ਇੱਕ ਚੌਂਕੜੀ ਤੇ 5 ਪਾਠ ਸੁਮਨੀ ਸਾਹਿਬ ਸ਼ਹੀਦਾਂ ਦੇ ਕਰਦਾ ਸੀ, ਤੇ ਮੈਂ ਕਿਹਾ ਬੜਾ ਨੇਮ ਵਧਾਇਆ। ਕਹਿੰਦਾ ਇੱਕ ਫਲਾਣੇ ਬੰਦੇ ਨੇ ਮੈਨੂੰ ਮਜ਼ਾਕ ਕੀਤਾ, ਕੋਈ ਜਿਹੜਾ 5 ਪਾਠ ਸੁਮਨੀ ਸਾਹਿਬ ਕਰ ਰਿਹਾ ਸੀ ਨਾ, ਉਹਦੀ ਬਹੁਤੀ ਐਡੀ ਪਰਸਨੈਲਿਟੀ ਨਹੀਂ ਸੀ, ਕੁਦਰਤ ਵੱਲੋਂ ਕੋਈ ਮਿਲੀ ਹੁੰਦੀ ਜਿਹੜੀ ਗੋਡ ਗਿਫਟ। ਕਹਿੰਦਾ ਫਲਾਣੇ ਨੇ ਮੈਨੂੰ ਕੋਈ ਮਜ਼ਾਕ ਕੀਤਾ ਤੇ ਮੈਂ 5 ਪਾਠ ਸੁਮਨੀ ਸਾਹਿਬ ਕਰਦਾ ਪਿਆ, ਵੀ ਜਿੰਨੇ ਮੈਨੂੰ ਮਜ਼ਾਕ ਕੀਤਾ ਹੇ ਬਾਬਾ ਦੀਪ ਸਿੰਘ ਉਹਦੇ ਮੂੰਹ ਤੇ ਫੋੜੇ ਕੱਢ ਦੇ। ਵੇਖੋ ਮੈਂ ਹੈਰਾਨ ਹਾਂ, ਇਹ ਨਹੀਂ ਕਹਿੰਦਾ ਵੀ ਮੈਂ ਤਾਂ ਪਾਠ ਕਰਦਾ ਸਤਿਗੁਰੂ ਉਹਦੀ ਮਾੜੀ ਬਿਰਤੀ ਢਾ ਦੇ ਜਾਂ ਮੈਨੂੰ ਨਿਰਮਲ ਕਰ ਦੇ। ਇਹ ਲੋੜ ਹੈ ਅੱਜ ਪ੍ਰਤਾਰ ਦੀ, ਇਹ ਵੀ ਨਿਰਧਨ ਨੂੰ ਪਾਲਣਾ ਪਿਆਰਿਓ, ਕਿਸੇ ਦੇ ਔਗਣ ਨੂੰ ਜਰਨਾ ਤੇ ਸਾਧ ਸੰਗਤ ਜੀ ਕਲੇਸ਼ ਦਾ ਸਮਾਂ ਲੰਘਾ ਦੇਣਾ। ਆ ਸਾਡਾ ਇੱਕ ਜਥਾ ਸੀ ਲੁਧਿਆਣੇ ਗਿਆ ਸੀ, ਉਹ ਜਿਹੜੇ ਪ੍ਰੋਗਰਾਮ ਕਰਾ ਰਹੇ ਸੀ ਉਹ ਐਡੀ ਨਹੀਂ ਸੀ ਮਾਇਆ ਵੱਲੋਂ ਥੋੜੇ, ਹੁਣ ਉਹ ਜਥਾ ਗਿਆ ਕੋਈ ਕਾਰ ਚੋਂ ਸਾਜ, ਕੋਈ ਬੰਦੇ ਵਾਰ ਸਤਿਕਾਰ ਲਈ ਕੀਰਤਨ ਦਰਬਾਰ ਸੀ, ਉਹ ਵਿਚਾਰੇ ਸਾਜ ਲੈ ਕੇ ਅੰਦਰ ਬਹਿ ਗਏ। ਜਦੋਂ ਬਹਿ ਗਏ 15-20 ਮਿੰਟ ਹੋ ਗਏ ਬੈਠਿਆਂ, ਸਟੇਜ ਤੇ ਕੋਈ ਬੀਬੀਆਂ ਕੀਰਤਨ ਕਰ ਰਹੀਆਂ ਸੀ, ਪ੍ਰਬੰਧਕਾਂ ਨੇ ਪੁੱਛਿਆ ਹੀ ਨਹੀਂ ਆਏ ਹੋ ਕੋ ਗਏ ਹੋ, ਕੋ ਚਾਹ ਕੋ ਪਾਣੀ, ਕਿੰਨੇ ਵਜੇ। ਉਹ ਜਥੇ ਨੇ ਇੱਕ ਸਿੰਘ ਭੇਜਿਆ ਵੀ ਪੁੱਛੋ ਪ੍ਰਬੰਧਕਾਂ ਨੂੰ ਵੀ ਕਿੰਨੇ ਕੁ ਵਜੇ ਬੈਠਣਾ, ਟਾਈਮ ਹੋ ਗਿਆ ਜੋ ਕਿਹਾ ਸੀ ਵੀ 9-10 ਬਾਹਵਾਂਗੇ। ਉਹ ਮੁੰਡਾ ਜਦੋਂ ਗਿਆ ਪ੍ਰਬੰਧਕ ਨੂੰ ਪੁੱਛਣ ਵੀ ਅੰਮ੍ਰਿਤਸਰੋਂ ਜਥਾ ਆਇਆ, ਪਤਾ ਪਤਾ, ਕਹਿੰਦਾ ਪਤਾ ਪਤਾ ਤੁਸੀਂ ਸਤਨਾਮ, ਪਤਾ ਪਤਾ ਬਹਿ ਜਾਓ, ਬਸ ਇਹ ਸ਼ਬਦ ਬੀਬੀਆਂ ਲਾਉਂਦੀਆਂ ਤੇ ਇਹਦੇ ਬਾਅਦ ਉਹ ਤੁਹਾਡਾ 1/2 ਘੰਟਾ। ਉਹ ਕਹਿੰਦਾ ਜੀ ਅੰਮ੍ਰਿਤਸਰੋਂ ਆਏ ਆ, ਧਿਆਨ ਦੇਣਾ। ਉਹ ਬੀਬੀਆਂ ਦੀ ਹਾਜ਼ਰੀ ਮੁੱਕੀ, ਫਿਰ ਉਹਨੇ ਆਖਿਆ ਅੱਛਾ ਚਲੋ ਬੈਠੋ,
ਤੇ ਪੌਣਾ ਘੰਟਾ ਲਾ ਲੈਣਾ। ਜੋ ਸਟੇਜ ਤੇ ਪਾਇਆ ਤੇ ਫਿਰ ਅਨਾਊਂਸ ਕਰਤਾ ਵੀ ਜੱਥੇ ਜ਼ਿਆਦਾ, ਅਸੀਂ ਅੱਧੇ ਘੰਟੇ ਤੋਂ ਵੱਧ ਸਮਾਂ ਨਹੀਂ ਜਿਹੜਾ ਦੇ ਸਕਦੇ, ਧਿਆਨ ਦੇਣਾ। ਉਹ ਅਜੇ 28 ਮਿੰਟ ਹੋਏ ਸੀ ਤੇ ਸਟੇਜ ਸੈਕਟਰੀ ਮਾਈਕ ਲੈ ਕੇ ਖੜਾ ਹੋ ਗਿਆ ਸਮਾਪਤੀ। ਹੁਣ ਜੱਥੇ ਨੇ ਸੋਚਿਆ ਵੀ ਇਹ ਹੱਦ ਕੇ ਅਣਜਾਣ ਬੰਦੇ ਪੱਲੇ ਪੈ ਗਏ ਆ, ਯੋਗ ਨਹੀਂ ਕੁਝ। ਉਹਨੇ ਉੱਥੇ 1-2 ਮਿੰਟ ਚ ਸਮਾਪਤੀ ਕਰਤੀ। ਵਾਪਸੀ ਕੋਈ ਚਾਹ ਪਾਣੀ ਨਹੀਂ, ਗੱਡੀ ਚ ਸਾਜ ਰੱਖੇ, ਉਹ ਜਥਾ ਵਾਪਸੀ ਕਰ ਰਿਹਾ ਤੇ ਉਸੇ ਜਥੇ ਦਾ ਇੱਕ ਸਾਥੀ ਮੇਨ ਵਾਜੇ ਵਾਲੇ ਨੂੰ ਕਹਿੰਦਾ ਭਾਜੀ ਤੁਸੀਂ ਇਹਨਾਂ ਨੇ ਇੰਨਾ ਸਾਨੂੰ ਆਉਂਦਿਆਂ ਵੀ ਨਹੀਂ ਪੁੱਛਿਆ, ਪਤਾ ਆ ਗਏ ਹੋ, 1.5 ਘੰਟਾ ਕਹਿ ਕੇ 1/2 ਘੰਟਾ ਲਾਇਆ, ਕੋਈ ਸਤਿਕਾਰ ਨਹੀਂ। ਤੁਸੀਂ ਵੀ ਮਾਈਕ ਦੇ ਉੱਤੇ ਇਹਨਾਂ ਦੀ ਡੰਡ ਲਾਉਣੀ ਸੀ। ਉਹ ਵਿੱਚੋਂ ਜਥੇ ਦਾ ਸਾਥੀ ਉਹ ਕਹਿਣ ਲੱਗਾ ਵੀ ਨਹੀਂ, ਅਸੀਂ ਬੇਨਤੀ ਕਰ ਸਕਦੇ ਹਾਂ ਕਿ ਮਹਾਰਾਜ ਸੱਚੇ ਪਾਤਸ਼ਾਹ, ਹੁਣ ਧਿਆਨ ਦੇਣਾ, ਹੁਣ ਉਹ ਮਾਈਕ ਦੇ ਉੱਤੇ ਜੇ ਡੰਡ ਲਾ ਦੇ ਸਮਝ ਲਓ ਨਿਰਧਨ ਨੂੰ ਨਹੀਂ ਪਾਲਿਆ। ਹੁਣ ਉਹ ਸੋਭਣ ਨੂੰ ਜਰ ਲਿਆ ਤੇ ਗੁਰੂ ਅੱਗੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰ, ਸਾਡੇ ਕੋਲੋਂ ਆਉਂਦਿਆਂ ਕਾਰਜ ਗਲਤੀ ਹੋਈ ਹੋਏਗੀ, ਅਸੀਂ ਗੱਲਾਂ ਮਾਰਦੇ ਆਏ ਹੋਵਾਂਗੇ, ਅਸੀਂ ਹਾਸਾ ਮਜ਼ਾਕ ਕਰਦੇ ਆਏ ਹੋਵਾਂਗੇ, ਤਾਂ ਤੁਸੀਂ ਉਹਦਾ ਮੇਲ ਕਰਾਤਾ। ਜੇ ਅਰਦਾਸ ਕਰਦੇ ਆਏ ਹੋਣ ਬਾਬਾ ਨੰਦ ਸਿੰਘ ਜੀ ਵਾਂਗ ਕਿ ਗੁਰਮੁਖਾਂ ਗੁਰਸਿੱਖਾਂ ਦਾ ਮੇਲ ਬਖਸ਼ੀ, ਜਿਨ੍ਹਾਂ ਨੂੰ ਮਿਲੀਏ ਤੇ ਚਿੱਤ ਆਵੇ ਸਤਨਾਮ, ਕਿਸੇ ਨਿੰਦਕ ਸਾਗਤ ਦਾ ਮੇਲ ਨਾ ਦੇਈਂ ਜਿਹਦੇ ਮਿਲਣ ਨਾਲ ਤੂੰ ਸਾਨੂੰ ਵਿਸਰ ਜਾਏ। ਆਪਣੀ ਗਲਤੀ ਲੱਭੀ ਉਹਦਾ ਔਗਣ ਜਰਨਾ, ਧਿਆਨ ਦੇਣਾ। ਇਹ ਵੀ ਨਿਰਧਨ ਨੂੰ ਪਾਲਣਾ, ਇਹ ਹੈ ਤੇ ਔਖਾ ਪਰ ਬੜੀ ਸ਼ਾਂਤੀ ਰਹਿੰਦੀ ਪਿਆਰੇ। ਅਰਦਾਸ ਕਰੋ, ਇਹ 5 ਤਰ੍ਹਾਂ ਦਾ ਨਿਰਧਨ ਨੂੰ ਪਾਲਣਾ। ਹੁਣ 3ਜੀ ਤਰ੍ਹਾਂ ਦਾ ਅਗਲੇ ਵੀਰਵਾਰ ਮਹਾਰਾਜ ਦੀ ਸੇਵਾ ਲੈਣ। ਉਹ ਬਚਨ ਜਦੋਂ ਉਹਨੇ ਕਿਹਾ ਸੀ 2 ਪਾਠ ਸੁਮਨੀ ਸਾਹਿਬ ਕਰ ਰਿਹਾ ਵਾਂ, ਤੇ ਉਹ ਸੜਕ ਤੇ ਰੁਲੇਗਾ ਤੇ ਫਿਰ ਦਾਸ ਜਿੱਥੇ ਪ੍ਰੋਗਰਾਮ ਸੀ 5 ਮਿੰਟ ਲੇਟ ਗਿਆ, ਪਰ ਉਹਦੀ ਉਤਰ ਕੇ ਬੇਨਤੀ ਕਰਕੇ ਗਿਆ। ਮੈਂ ਕਿਹਾ ਬਜ਼ੁਰਗੋ, ਬਾਣੀ ਸਾਰੀਆਂ ਮਨੋਕਾਮਨਾ ਪੂਰੀਆਂ ਕਰਦੀ ਹੈ, ਪਰ ਤੁਸੀਂ ਕਹੋ ਵੀ ਉਹ 2 ਪਾਠ ਸੁਮਨੀ ਸਾਹਿਬ ਕਰਾਂ, ਉਹ ਸੜਕ ਤੇ ਰੁਲੇ, ਇਹ ਬਾਣੀ ਚ ਅੰਮ੍ਰਿਤ ਨੇ ਜ਼ਹਿਰ ਨਹੀਂ। ਇਹ ਬੜੀ ਵੱਡੀ ਗੱਲ ਹੈ। ਕਈ ਮੰਤਰ ਹੁੰਦੇ ਨੇ, ਇੱਕ ਤਾਂ ਵਿਗਾੜਨਗੇ ਦੂਜੇ ਦਾ, ਪਰ ਬਾਣੀ ਵਿੱਚ ਜ਼ਹਿਰ ਨਹੀਂ ਹੈ, ਵਿਗਾੜਨ ਵਾਲਾ ਮੰਤਰ ਨਹੀਂ ਹੈ। ਮੈਂ ਕਿਹਾ ਇੱਕ ਕੰਮ ਕਰੇਗੀ ਤੁਸੀਂ, ਜੇ 2 ਪਾਠ ਸੁਮਨੀ ਸਾਹਿਬ ਕਰੀ ਜਾਓਗੇ, ਉਹ ਤੇ ਨਹੀਂ ਸੜਕ ਤੇ ਰੁਲੇਗਾ।

ਅਮੁੱਲ ਅਨਮੋਲ ਤੇ ਦਰਗਾਹੀ ਬਾਣੀ ਦਾ ਕੀਰਤਨ ਅਤੇ ਸਮਾਜ ਸੁਧਾਰ ਜੀਵਨ ਜੁਗਤ ਅਤੇ ਅਧਿਆਤਮਕ ਵਿਚਾਰਾਂ ਭਾਈ ਗੁਰ ਇਕਬਾਲ ਸਿੰਘ ਗੁਰਦੁਆਰਾ ਮਾਤਾ ਕੌਲਾਂ ਜੀ ਵਾਲੇ ਤਿਨਾਂ ਦੀ ਰਸਨਾ ਤੋਂ ਸਰਵਣ ਕਰ ਰਹੇ ਸੀ। ਭਾਈ ਸਾਹਿਬ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਨਿਸ਼ਕਾਮ ਸੇਵਾ ਲੈ ਰਹੇ ਹਨ। ਆਪ ਸੰਗਤ ਦੀ ਦਿੱਤੀ ਮਾਇਆ ਰੂਪੀ ਸੇਵਾ ਨਾਲ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਜੰਡਿਆਲਾ ਗੁਰੂ ਬਰੇਲੀ ਤੇ ਦਿੱਲੀ ਜਮਨਾ ਪਾਰ ਵਿਧਵਾ ਬੀਬੀਆਂ ਦੇ ਕੇਂਦਰ ਚੱਲ ਰਹੇ ਹਨ। ਇਸ ਦੇ ਨਾਲ ਹੀ ਦੇਹਰਾਦੂਨ, ਲੁਧਿਆਣਾ, ਜੰਡਿਆਲਾ ਗੁਰੂ ਤੇ ਅੰਮ੍ਰਿਤਸਰ ਵਿੱਚ ਹਸਪਤਾਲ ਦੇ ਰੂਪ ਵਿੱਚ ਸੇਵਾ ਅਤੇ ਹੋਰ 46 ਜਗ੍ਹਾ ਧਾਰਮਿਕ ਤੇ ਸਮਾਜਿਕ ਸੇਵਾ ਚੱਲ ਰਹੀਆਂ ਹਨ। ਹਰ ਪਲ, ਹਰ ਘੜੀ, ਹਰ ਪੱਖ ਤੋਂ ਆਪ ਸੰਗਤ ਦੀ ਅਸੀਸ ਦੀ ਲੋੜ ਹੈ। ਭਾਈ ਸਾਹਿਬ ਵੱਲੋਂ ਬੇਨਤੀ ਹੈ, ਅੰਮ੍ਰਿਤ ਛਕੋ, ਅੰਮ੍ਰਿਤ ਵੇਲਾ ਬਣਾਓ, ਅੰਮ੍ਰਿਤ ਬਾਣੀ ਨਾਲ ਜੁੜੋ।

Allah.

ਬੈਰਾੜੀ ਰਾਗ ਅਸਾਧਾਰਨ ਅਤੇ ਅਪ੍ਰਸਿੱਧ ਰਾਗਾਂ ਦੇ ਵਰਗ ਵਿੱਚ ਆਉਂਦਾ ਹੈ। ਮੱਧ ਕਾਲ ਵਿੱਚ ਇਸ ਰਾਗ ਦੀਆਂ ਜਿੰਨੀਆਂ ਵੰਨਗੀਆਂ ਪ੍ਰਚਲਿਤ ਸਨ ਸ਼ਾਇਦ ਹੀ ਕਿਸੇ ਹੋਰ ਰਾਗ ਦੀਆਂ ਹੋਣ। ਇੱਕ ਕਠਿਨ ਰਾਗ ਹੈ, ਇਸ ਨੂੰ ਸਿਰਫ ਉੱਚ ਕੋਟੀ ਦੇ ਗਾਇਕ ਹੀ ਸ਼ੁੱਧਤਾ ਸਹਿਤ ਗਾ ਸਕਦੇ ਹਨ। ਬੜੀ ਮਿਠਾਸ ਹੈ ਇਸ ਰਾਗ ਵਿੱਚ, ਬੈਰਾੜੀ ਵਿੱਚ ਦਿਸੇਗਾ ਕਿ ਹਰ ਸਵਾਮੀ ਹਰ ਨਿਰਭਉ ਨਿਰਵੈਰ ਨਿਰੰਕਾਰ ਜਾਂ ਕਾਇਆ ਸਰੀਰ ਬਸਤ ਹੈ ਅਤੇ ਸਰਬ ਸੁਖ ਹਰ ਨਾਮ ਵਡਾਈ। ਦੀਵਾਨਾਂ ਦੀ ਸਮਾਪਤੀ ਤੇ ਆਮ ਪੜਿਆ ਜਾਣ ਵਾਲਾ ਸ਼ਬਦ ਸੰਤ ਜਨਾ ਮਿਲ ਹਰ ਜਸ ਗਾਇਓ ਇਸੇ ਰਾਗ ਵਿੱਚ ਹੈ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਰਿਸ਼ਵ ਕੋਮਲ ਅਤੇ ਮੱਧਮ ਤੀਬਰ ਅਤੇ ਹੋਰ ਸਵਰ ਸ਼ੁੱਧ ਲੱਗਦੇ ਹਨ। ਇਸ ਦਾ ਵਾਦੀ ਸਵਰ ਗੰਧਾਰ ਅਤੇ ਸੰਵਾਦੀ ਦੈਵਤ ਹੈ। ਇਸ ਦਾ ਗਾਇਨ ਸਮਾਂ ਦਿਨ ਦਾ ਚੌਥਾ ਪਹਿਰ ਹੈ। ਰਾਗ ਬਾਰਾੜੀ ਵਿੱਚ ਸਭ ਤੋਂ ਪਹਿਲਾ ਸ਼ਬਦ ਪ੍ਰਸਤੁਤ ਕਰ ਰਹੇ ਹਨ ਡਾਕਟਰ ਗੁਰਨਾਮ ਸਿੰਘ ਜੀ। ਸ਼ਬਦ ਬੋਲ ਹਨ ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ। ਅਤੇ ਦੂਜਾ ਸ਼ਬਦ ਗਾਇਨ ਕਰ ਰਹੇ ਹਨ ਡਾਕਟਰ ਅਜੀਤ ਸਿੰਘ ਜੀ ਪੈਂਟਲ। ਸ਼ਬਦ ਬੋਲ ਹਨ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁੱਖ ਗਵਾਇਓ। ਲਓ ਪਹਿਲਾਂ ਸਰਵਣ ਕਰੋ ਡਾਕਟਰ ਗੁਰੂ ਨਾਮ ਸਿੰਘ ਜੀ ਪਾਸੋਂ ਸ਼ਬਦ ਹਰ ਜਨ ਰਾਮ ਨਾਮ ਗੁਣ ਗਾਵੈ।

ਫਿਰ ਹੁਕਮੀ ਨਾਲ ਸੰਬੰਧ ਜੋੜਨ ਲਈ ਇੱਕੋ ਜੁਗਤ ਹੈ। ਉਹ ਜੁਗਤ ਹੈ ਹੁਕਮੀ ਦੇ ਹੁਕਮ ਨੂੰ ਮੰਨਣਾ। ਜਿਨ੍ਹਾਂ ਨੇ ਹੁਕਮੀ ਦੇ ਹੁਕਮ ਨੂੰ ਮੰਨ ਲਿਆ ਉਹਨਾਂ ਦੇ ਅਨੁਭਵ ਰਿਹਾ ਸੁੱਖ ਮੰਗਤ ਦੁੱਖ ਆ ਗਏ ਆ ਗਏ। ਸੋ ਸੁੱਖ ਹਮੋ ਨਾ ਮੰਗੇ ਆਪਾਂ, ਐਸੇ ਸੁੱਖ ਨੂੰ ਕੀ ਕਰਨਾ ਜਿਹੜਾ ਦੁੱਖਦਾਈ ਰੂਪ ਹੈ। ਉਹ ਸੁੱਖ ਮੰਗਣਾ ਭਗਤ ਜੀ ਕਹਿੰਦੇ।

ਜਿਨ੍ਹਾਂ ਨੇ ਹੁਕਮੀ ਦੇ ਹੁਕਮ ਨੂੰ ਮੰਨਣ ਕਰ ਲਿਆ ਉਹਨਾਂ ਨੇ ਤਾਂ ਆਪਣੇ ਇਸ ਸਰੀਰ ਦੇ ਅੰਦਰ ਆਪਣੇ ਮਨ ਦੀ ਪਹਿਚਾਣ ਕਰ ਲਈ, ਆਪੇ ਦੀ ਪਹਿਚਾਣ ਕਰ ਲਈ। ਜਿਨ੍ਹਾਂ ਨੇ ਹੁਕਮੀ ਦੇ ਹੁਕਮ ਦਾ ਮੰਨਣ ਨਹੀਂ ਕੀਤਾ ਉਹਨਾਂ ਨੇ ਆਪਣੇ ਮਨ ਨੂੰ ਵੀ ਨਹੀਂ ਪਛਾਣਿਆ, ਆਪੇ ਨੂੰ ਨਹੀਂ ਪਛਾਣਿਆ। ਸੰਕਾਦਿਕ ਨਾਰਦ ਮੁਨ ਸ਼ੇਖਾ, ਤਿੰਨ ਵੀ ਤਨ ਮੈਂ ਮਨ ਨਹੀਂ ਵੇਖਾ। ਜਿਨ੍ਹਾਂ ਹੁਕਮੀ ਦੇ ਹੁਕਮ ਦਾ ਮੰਨਣ ਕੀਤਾ, ਮੰਨਣ ਕਰਨ ਵਾਲਿਆਂ ਨੇ ਹੁਕਮੀ ਦੇ ਪੈ ਔਰ ਪਾਉ ਵਿੱਚ ਰਹਿ ਕੇ ਗੁਰਪ੍ਰਸਾਦੀ ਜੈ ਜੋ ਨਾਮਾ ਭਗਤ ਕੇ ਪ੍ਰੇਮ ਇਨ ਹੀ ਹੈ ਜਾਣਾ। ਜੇ ਹੁਕਮੀ ਦੇ ਹੁਕਮ ਦਾ ਮੰਨਣ ਕੀਤਾ ਤੇ ਮੰਨਣ ਦਾ ਸੰਬੰਧ ਫਿਰ ਮਨ ਨਾਲ ਹੈ। ਦੇਖਣਾ ਮਨ ਤੋਂ ਬਿਨਾਂ ਮੰਨਣ ਨਹੀਂ ਹੋਏਗਾ। ਤੇ ਮੰਨਣ ਤੋਂ ਬਿਨਾਂ

ਜੇ ਮੰਨਣ ਦਾ ਸੰਬੰਧ ਫਿਰ ਮਨ ਨਾਲ ਹੈ। ਜੀਵਨ ਦੇ ਤਿੰਨ ਤਲ ਹਨ, ਇੱਕ ਤਲ ਹੈ ਸਰੀਰ, ਦੂਸਰਾ ਤਲ ਹੈ ਮਨ, ਤੀਸਰਾ ਤਲ ਹੈ ਆਤਮਾ। ਦੇਖਣਾ ਸਰੀਰ ਪੰਜ ਤੱਤਾਂ ਦਾ, ਹਵਾ, ਧਰਤੀ, ਆਕਾਸ਼ ਤੇ ਪਾਣੀ, ਅਗਨੀ। ਹਵਾ, ਧਰਤੀ, ਆਕਾਸ਼, ਪਾਣੀ ਤੇ ਅਗਨੀ, ਇਸ ਸਰੀਰ ਵਿੱਚ ਰਹਿਣ ਵਾਲਾ ਮਨ ਵੀ ਪੰਜਾਂ ਤੱਤਾਂ ਦਾ। ਉਸ ਦੇ ਤੱਤ ਹਨ ਰਸ, ਰੂਪ, ਗੰਧ, ਸ਼ਬਦ ਤੇ ਸਪਰਸ। ਇਹਨਾਂ ਦਾ ਆਪਸੀ ਸੰਬੰਧ ਵੀ ਜੁੜਿਆ ਹੋਇਆ। ਉਹ ਕਿਵੇਂ? ਅੱਖਾਂ ਦਾ ਕੰਮ ਹੈ ਵੇਖਣਾ, ਵੇਖਦੀਆਂ ਰੂਪ ਨੂੰ ਹਨ। ਅਗਨੀ ਰੂਪ ਦਾ ਵਿਸ਼ਾ ਹੈ, ਰੂਪ ਮਨ ਦਾ ਤੱਤ ਹੈ, ਅਗਨੀ ਸਰੀਰ ਦਾ ਤੱਤ ਹੈ। ਜੀਭ ਚਖਦੀ ਹੈ, ਜਿਸ ਦਾ ਸੰਬੰਧ ਰਸ ਨਾਲ ਹੈ, ਰਸ ਮਨ ਦਾ ਤੱਤ ਹੈ, ਪਰ ਪਾਣੀ ਰਸ ਦਾ।

ਹੈ ਵਿੱਚ ਪਾਉਣ ਮੈਂ ਸਦਵਾ ਚੱਲੇ ਲੱਖ ਦਰਿਆ ਹੈ ਵਿੱਚ ਅਗਨ ਕੱਢੇ ਵਿਗਾਰ ਭਾਵੇਂ ਧਰਤੀ ਦੱਬੇ ਭਾਰ ਹੈ ਵਿੱਚ ਇੰਦ ਫਿਰੇ ਸਰ ਭਾਰ ਭਾਵੇਂ ਰਾਜਾ ਧਰਮ ਦੁਆਰ ਹੈ ਵਿੱਚ ਸੂਰਜ ਭਾਵੇਂ ਚੰਦ ਕੋਹ ਕਰੋੜੀ।